ਸ਼ਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਆਚੇ ਸੱਚ ਰਹਿ ਸਭ ਕੋ ਸਤ ਮਹਾਵੈਰੀ ਕਰਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੁਰ ਨਾਇ ਲਈਆ ਪ੍ਰਾਸ਼ਿਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਹਰ ਸ਼੍ਰੀ ਚੰਦਰਾਵਲ ਕਾਣ ਕੇ ਸਮਝਾ ਦਮ ਪਾਇਆ ਪਾਰ ਜਾ ਤੂੰ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦਥ ਰੱਬ ਨੂੰ ਆ ਨਾ ਖੁਦਾਈ ਅਲੋ ਭਿਆ ਨੀਲ ਬਸ ਲੈ ਕੱਪੜੇ ਪੈਰੇ ਤੁਰਕ ਪਟਾਣੀ ਮਲਕੀਆ ਚਾਰੇ ਵੇਦ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਸੰਧਾਏ ਨਾਨਕ ਤੋਂ ਮੁਖੰਤਰ।

ਪਰਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਕ ਸਮਾਦੰ ਮੁਖ ਝੂਠ ਬੱਬੋ ਕੰਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ ਤੋਤੇ ਬਸਰਕ ਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ।

ਮਾਨਸ ਖਾਣ ਕਰੇ ਨਿਵਾਜ, ਮਾਨਸ ਖਾਣ ਹੈ ਕਰੇ ਨਿਵਾਜ, ਸ਼੍ਰੀ ਵਗੈਨ ਤਿੰਨ ਗਲ ਤਾਗ ਤਿੰਨ ਗਲ ਬ੍ਰਾਹਮਣ ਪੂਰੇ ਨਾਦ, ਉਹਨਾਂ ਪੀ ਆਵੈ ਓਈ ਸਾਧ ਕੁੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕੂਟ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਂ ਤਿੱਕ ਖਾਈ ਹੱਥ ਸ਼੍ਰੀ ਜਗਤ ਪਸਾਈ।

ਅੱਖੀ ਸੁਤਕ ਵੇਖਣਾ ਪਰਤਨ ਪਰਤਨ ਪਰਤਰੂ ਅੱਖੀ ਸੂਤਕ ਵੇਖਣਾ ਪਰਤ ਪਰ ਧਨ ਰੂਪ ਕੰਨੀ ਸੁਤ ਕੰਨ ਪਹਿਲਾ।

ਅੰਦਰੋਂ ਝੂਠੇ ਪੈਜਬਾਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਨੇ ਨਾਹੀ ਮੈਂ ਜਿਨ ਪਟ ਅੰਦਰ ਬਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

जिहवाएक कवन गुण कहिए, बेशुमार देहंत स्वामी

कबीर सात समुंदर मस करो, कलम करो बन राए।

सतगुरु की सेवा चकरी सुखी हो सुख सार।

ਗੁਰੂ ਦੀ ਸੇਵਾ ਕਰਦਿਆਂ ਬੰਦਾ ਜਿਹੜਾ ਨਾ ਜ਼ਿੰਦਗੀ ਅੰਦਰ ਸੱਚੀ ਕਾਰ ਕਮਾਉਂਦਾ। ਸੱਚੀ ਕਾਰ ਕਿਹੜੀ ਹੈ? ਉਹ ਹੈ ਪਰਮਾਤਮਾ ਦੇ ਪਿਆਰ ਵਿੱਚ ਜੁੜਨਾ। ਗੁਰੂ ਦੀ ਸੇਵਾ ਵਾਲਾ ਬੰਦਾ ਜਿਹੜਾ ਹੈ ਉਹ ਜ਼ਿੰਦਗੀ ਅੰਦਰ ਸੱਚੀ ਕਾਰ ਕਰਦਾ। ਗੁਰਬਾਣੀ ਕਹਿੰਦੀ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਲ ਕਰਮ, ਸਗਲ ਉਦਮ ਹੈ ਉਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਸਾਰਿਆਂ ਤੋਂ ਉੱਤਮ ਕਰਮ ਜਿਹੜਾ ਹੈ ਨਾ ਉਹ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਸੇਵਾ ਕਰਦਾ ਉਹ ਸੱਚੀ ਕਿਰਤ ਕਰਦਾ। ਉਹਦੀ ਜਿਹੜੀ ਦੁਨਿਆਵੀ ਕਿਰਤ ਵੀ ਹੁੰਦੀ ਉਹਦੇ ਚ ਸੱਚ ਹੁੰਦਾ, ਉਹਦੇ ਚ ਕੋਈ ਫਰੇਬ ਝੂਠ ਬੇਈਮਾਨੀ ਨਹੀਂ ਹੁੰਦੀ। ਔਰ ਇੱਥੇ ਬਸ ਨਹੀਂ, ਸੱਚ ਪਹਿਨਣ, ਸੱਚ ਹੀ ਉਹਦੀ ਜ਼ਿੰਦਗੀ ਦਾ ਕੱਪੜਾ ਬਣ ਜਾਂਦਾ। ਉਹ ਕਹਿੰਦਾ, ਹਰ ਨਾਮ ਹਮਾਰਾ ਭੋਜਨ, ਜਿਤ ਖਾਦੇ ਹਮ ਕੋ ਤ੍ਰਿਪਤ ਗਈ ਤ੍ਰਿਪਤ ਪਈ। ਹਰ ਨਾਮ ਹਮਾਰਾ ਪਹਿਨਣ, ਜਿਤ ਪਹਿਨਦੇ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਉਹ ਨਾਮ ਨੂੰ ਹੀ ਆਪਣੀ ਇੱਜ਼ਤ, ਅਸੀਂ ਕੱਪੜੇ ਇੱਜ਼ਤ ਖਰਤ ਪਾਉਂਦੇ ਹਾਂ ਨਾ। ਦੇਖੋ ਕੱਪੜੇ ਜਿਹੜੇ ਨੇ ਸਾਡੇ ਲਈ ਪੜਦਾ ਬਣਦੇ ਨੇ, ਫਿਰ ਅਸੀਂ ਕੱਪੜੇ ਪਾਉਂਦੇ ਕਿ ਇੰਨੇ ਵਧੀਆ ਹੋਣ ਕਿ ਦੁਨੀਆ ਸੀ ਵਧੀਆ ਲੱਗੇ, ਸਾਡੀ ਇੱਜ਼ਤ ਬਣਦੀ, ਇੰਨੇ ਮਹਿੰਗੇ ਪਾਈਏ, ਇਹੋ ਜਿਹੀਆਂ ਬ੍ਰਾਂਡਡ ਕੰਪਨੀਆਂ ਦੇ ਪਾਈਏ, ਇੰਨੇ ਸੋਹਣੇ ਪਾਈਏ, ਇੱਜ਼ਤ ਬਣਾਉਣ ਲਈ ਪਾਉਂਦੇ ਨਾ। ਪਰ ਕੱਪੜਿਆਂ ਨਾਲ ਇੱਜ਼ਤ ਨਹੀਂ ਬਣਦੀ, ਇੱਜ਼ਤ ਕਿਰਦਾਰ ਨਾਲ ਬਣਦੀ ਹੈ। ਸਾਹਿਬ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਰਾਹੀਂ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਨਾ, ਫਿਰ ਉਹਨਾਂ ਨੂੰ ਸਮਝੋ ਕਿ ਇਹ ਨਾਮ ਹੀ ਉਹਨਾਂ ਦੀ ਇੱਜ਼ਤ ਦਾ ਸਾਧਨ ਬਣ ਗਿਆ। ਨਾਮ ਦੇ ਰਾਹੀਂ ਉਹਨਾਂ ਨੇ ਸੱਚ ਦਾ ਪਹਿਰਾਵਾ ਪਹਿਨ ਲਿਆ। ਸੱਚ ਨਾਮ ਆਧਾਰ, ਤੇ ਵਾਹਿਗੁਰੂ ਜੀ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ।

ਤੇ ਜੇ ਅਸੀਂ ਗੁਰੂ ਕੇ ਉਪਦੇਸ਼ ਰਾਹੀਂ ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਦੇ ਪਿਆਰ ਚ ਜੁੜ ਜਾਈਏ ਨਾ ਹਰਖ ਸਦਾ, ਫਿਰ ਸਦਾ ਖੁਸ਼ੀ ਹੀ ਖੁਸ਼ੀ ਮਿਲੇਗੀ। ਗੁਰੂ ਕੇ ਉਪਦੇਸ਼ ਨਾਲ ਜੁੜਿਆ ਕਦੀ ਦੁੱਖ ਨਹੀਂ ਮਿਲਦਾ। ਗੁਰੂ ਕਾ ਉਪਦੇਸ਼ ਤਾਂ ਮਨੁੱਖ ਨੂੰ ਇੰਨੀ ਉੱਚੀ ਅਵਸਥਾ ਦੇ ਦਿੰਦਾ, ਗੁਰੂ ਦਾ ਸ਼ਬਦ ਉਹ ਤੇ ਦੁੱਖ ਵਿੱਚ ਵੀ ਸੁੱਖ ਮਨਾਉਂਦਾ। ਅਸੀਂ ਗੁਰੂ ਕਾ ਅੰਮ੍ਰਿਤ ਬਚਨ ਪੜ੍ਹਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹ ਬੰਦਾ ਦੁੱਖ ਨੂੰ ਵੀ ਦੁੱਖ ਨਹੀਂ ਮੰਨਦਾ। ਉਹ ਪਤਾ ਕੀ ਕਹਿੰਦਾ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੀ ਦਾਤ ਦਾਤਾਰ, ਇਹ ਵੀ ਤੁਹਾਡੀ ਦਾਤ ਹੀ ਹੈ ਮਹਾਰਾਜ, ਇਹ ਵੀ ਤੁਸੀਂ ਸਾਨੂੰ ਦਾਰੂ ਦੇ ਰਹੇ ਹੋ। ਉਹ ਕਦੀ ਜ਼ਿੰਦਗੀ ਅੰਦਰ ਉਦਾਸ ਨਹੀਂ ਹੁੰਦਾ ਜਿਸ ਵੀ ਹਾਲਤ ਚ ਉਹਨੂੰ ਗੁਰੂ ਰੱਖੇ। ਕਹਿੰਦਾ ਜੇ ਭੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਸੁਦੇ ਮਹਾਰਾਜ, ਭੁੱਖ ਦੇਵੋਗੇ, ਸੁੱਖ ਦੇਵੋਗੇ, ਦੁੱਖ ਦੇਵੋਗੇ, ਰਾਜ ਤੇ ਬਿਠਾ ਦੋਗੇ, ਭਾਵੇਂ ਭੀਖ ਮੰਗਾ ਦਿਓਗੇ, ਮੈਂ ਤੁਹਾਡੇ ਪਿਆਰ ਚ ਜੁੜਾਂਗਾ। ਇਸ ਕਰਕੇ ਜਿਹੜਾ ਗੁਰੂ ਦੇ ਸੱਚੇ ਸ਼ਬਦ ਨਾਲ ਜੁੜਦਾ ਉਹ ਸਦਾ ਹਰਖ ਆਨੰਦ ਵਿਚ ਰਹਿੰਦਾ, ਖੁਸ਼ੀਆਂ ਵਿਚ ਰਹਿੰਦਾ। ਦਰ ਸੱਚੇ ਸਚਿਆਰ, ਅਜਿਹਾ ਪ੍ਰਾਣੀ ਜਿਹੜਾ ਹੈ ਨਾ ਉਹ ਵਾਹਿਗੁਰੂ ਜੀ ਦੇ ਦਰ ਤੇ ਸਚਿਆਰ, ਇਵੇਂ ਕਹਿ ਲਓ ਸੱਚ ਦਾ ਰੂਪ ਬਣ ਜਾਂਦਾ। ਅਸੀਂ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਦੇ ਹਾਂ ਨਾ, ਪਹਿਲੀ ਪੌੜੀ ਅੰਦਰ ਪਹਿਲਾਂ ਹੀ ਇੱਕ ਸਵਾਲ ਹੈ ਕਿ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਟੁੱਟੈ ਪਾਲ। ਸਾਡੀ ਜ਼ਿੰਦਗੀ ਦਾ ਮਕਸਦ ਹੈ ਸਚਿਆਰ ਬਣਨਾ। ਸਾਡੀ ਜ਼ਿੰਦਗੀ ਦਾ ਮਕਸਦ ਕੋਈ ਵਿਦਵਾਨ ਬਣਨਾ ਨਹੀਂ ਹੈ ਜਾਂ ਧਨਵਾਨ ਬਣਨਾ ਨਹੀਂ ਹੈ, ਕੋਈ ਕੇਵਲ ਤਾਂ ਕੇਵਲ ਅਮੀਰ ਬਣਨਾ ਨਹੀਂ ਹੈ। ਚਲੋ ਵਾਹਿਗੁਰੂ ਨੇ ਅਮੀਰੀ ਦਿੱਤੀ, ਉਹਦਾ ਧਨਵਾਦ ਹੈ, ਮਾੜੀ ਨਹੀਂ ਹੈ, ਲੇਕਿਨ ਮਕਸਦ ਇਹ ਨਹੀਂ ਸਾਡੀ ਜ਼ਿੰਦਗੀ ਦਾ। ਸਾਡੀ ਜ਼ਿੰਦਗੀ ਦਾ ਮਕਸਦ ਤਾਂ ਸਚਿਆਰ ਬਣਨਾ, ਸੱਚੇ ਸੁੱਚੇ ਇਨਸਾਨ ਬਣਨਾ, ਰੱਬ ਵਰਗੇ ਇਨਸਾਨ ਬਣਨਾ। ਤੇ ਉਹ ਅਸੀਂ ਕਦੋਂ ਬਣਾਂਗੇ? ਜਦੋਂ ਹੁਕਮ ਰਜਾਈ ਚੱਲਣਾ। ਉਹ ਜਿਹੜੇ ਸਾਡੇ ਅੰਦਰ ਕੂੜ ਦੀ ਪਾਲ ਹੈ ਨਾ, ਦੀਵਾਰ ਹੈ ਜਿਹਦੇ ਕਰਕੇ ਅਸੀਂ ਦੁਖੀ ਹਾਂ, ਉਹ ਟੁੱਟੇਗੀ ਤਾਂ ਸਚਿਆਰ ਬਣਾਂਗੇ। ਉਹ ਤਾਂ ਟੁੱਟੇਗੀ ਜੇ ਅਸੀਂ ਗੁਰੂ ਦੇ ਹੁਕਮ ਵਿੱਚ ਆ ਜਾਵਾਂਗੇ, ਰੱਬ ਦੀ ਰਜਾ ਵਿੱਚ ਆ ਜਾਵਾਂਗੇ। ਸਾਹਿਬ ਜੀ ਕਹਿੰਦੇ ਜਿਹੜਾ ਪਰਮਾਤਮਾ ਦੀ ਰਜਾ, ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਗਿਆ, ਉਹ ਸਚਿਆਰ ਬਣ ਗਿਆ, ਉਹਨੂੰ ਸਾਰੇ ਪਾਸੇ ਸੱਚ ਹੀ ਨਜ਼ਰ ਆਉਂਦਾ। ਫਿਰ ਉਹ ਜਿਹੜਾ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ।

0: ਅਰਜ ਹੈ। ਲੇਕਿਨ ਗੁਰੂ ਤੇ ਕਹਿੰਦਾ ਮੇਰੇ ਕੋਲ ਤੁਸੀਂ ਹੰਕਾਰ ਛੱਡ ਦਿਓ, ਜੋ ਚਾਹੋਗੇ ਮਿਲ ਜਾਏਗਾ, ਆਪਣਾ ਆਪ ਅਰਪਣ ਕਰ ਦਿਓ ਜੋ ਚਾਹੋ ਮਿਲ ਜਾਏਗਾ। ਇਸ ਕਰਕੇ ਗੁਰੂ ਦਾ ਅਰਥ ਹੈ ਕਿ ਗੁਰੂ ਸਾਨੂੰ ਪਰਮਾਤਮਾ ਦੇ ਪਿਆਰ ਜੋੜਦਾ। ਗੁਰੂ ਨੇ ਕਿਤੇ ਨਹੀਂ ਕਿਹਾ ਮੇਰਾ ਨਾਮ ਜਪੋ, ਗੁਰੂ ਤਾਂ ਕਹਿੰਦਾ ਜਪੋ ਤਾਂ ਇੱਕੋ ਨਾਮਾ, ਕੇਵਲ ਇੱਕ ਪਰਮਾਤਮਾ ਦਾ ਨਾਮ ਜਪੋ, ਸੱਚ ਨਾਮ ਬੋਲੋ ਕਰਤਾਰ, ਪਰਮਾਤਮਾ ਦਾ ਨਾਮ ਜਪੋ ਤੁਸੀਂ ਭਾਈ। ਤੇ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੇ ਦਰ ਨੂੰ ਛੱਡ ਕੇ ਹੋਰ ਪਾਸੇ ਜਾਣਾ ਇਹ ਤਰਕਾਰ ਜੋ ਗੱਲ ਹੈ, ਲਾਹਨਤ ਹੈ ਉਸ ਜ਼ਿੰਦਗੀ ਤੇ ਜਿਹੜਾ ਗੁਰੂ ਨੂੰ ਛੱਡ ਕੇ ਹੋਰ ਬੰਨੇ ਚਲਿਆ ਗਿਆ ਹੈ।
1: ਅੰਮ੍ਰਿਤ ਸੋਡ ਬਿਖ ਲਗੇ ਬਿਖ ਕਟਨਾ ਬਿਖ ਰਾਸ,
0: ਗੁਰੂ ਨੂੰ ਛੱਡ ਕੇ ਤੇ ਇਵੇਂ ਹੈ ਜਿਵੇਂ ਕੋਈ ਅੰਮ੍ਰਿਤ ਦਾ ਖਜ਼ਾਨਾ ਛੱਡ ਕੇ ਨਾ ਜ਼ਹਿਰ ਵਾਲੇ ਪਾਸੇ ਚਲਿਆ ਜਾਏ। ਐਸੇ ਮਨੁੱਖ ਦਾ ਸੁਭਾਅ ਇਹੋ ਜਿਹਾ, ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਬੰਦੇ ਨੂੰ ਅੰਮ੍ਰਿਤ ਕੌੜਾ ਲੱਗਦਾ। ਤੁਸੀਂ ਨਿਕਲੋ ਨਾ ਬਾਜ਼ਾਰਾਂ ਚ ਜਾਓ, ਸ਼ਰਾਬ ਦੀਆਂ ਦੁਕਾਨਾਂ ਬੜੀਆਂ ਸਜਾਈਆਂ ਹੁੰਦੀਆਂ, ਚਮਕ ਦਮਕ ਹੁੰਦੀ ਹੈ, ਬੰਦਾ ਬੜੇ ਟੌਰ ਦੇ ਨਾਲ ਜੇਬ ਚ ਪੈਸੇ ਲੈ ਕੇ ਵੜਦਾ ਤੇ ਲੈ ਕੇ ਪੀ ਚਲਿਆ ਜਾਂਦਾ। ਕਦੀ ਸ਼ਰਾਬ ਜਿਹੜੀ ਹੈ ਉਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੁੰਦੀਆਂ ਦੇਖੀਆਂ ਤੁਸੀਂ ਨਸ਼ਿਆਂ ਦਾ, ਤੇ ਕਦੀ ਦੁੱਧ ਦੀ ਦੁਕਾਨ ਤੇ ਵੀ ਤੁਸੀਂ ਭੀੜ ਲੱਗੀ ਦੇਖੀ ਹੈ, ਦੁੱਧ ਹੀ ਵਿਚਾਰਾ ਸਾਈਕਲ ਤੇ ਹੀ ਟੁੱਟੀ ਜੁੱਤੀ ਹੁੰਦੀ ਹੈ, ਉਹ ਦੁੱਧ ਵੇਚ ਰਿਹਾ। ਦੁੱਧ ਅੰਮ੍ਰਿਤ ਹੈ, ਜਦੋਂ ਤੁਸੀਂ ਧਰਮ ਗ੍ਰੰਥ ਪੜੋਗੇ ਦੁੱਧ ਨੂੰ ਅੰਮ੍ਰਿਤ ਕਿਹਾ ਗਿਆ। ਹੁਣ ਦੁੱਧ ਵਾਲਾ ਜਿਹੜਾ ਨਾ ਕਿੰਨੀ ਮਿਹਨਤ ਕਰਦਾ ਉਹਦੀ ਗੱਲ ਹੀ ਪੂਰੀ ਨਹੀਂ ਹੁੰਦੀ। ਦੁੱਧ ਵਾਲੇ ਨੂੰ ਅਸੀਂ ਕਿਤੇ ਲੈਣਾ ਹੋਵੇ ਨਾ ਦੁੱਧ 100 ਗੱਲਾਂ ਕਰਦੇ, ਤੂੰ ਰੇਟ ਬੜਾ ਵਧਾ ਦਿੱਤਾ। ਕਦੀ ਸ਼ਰਾਬ ਵਾਲੇ ਨੂੰ ਕਿਹਾ ਰੇਟ ਵਧਾ ਤਾ, ਆਖੋ ਸਤਨਾਮ, ਉੱਥੇ ਤੇ ਜਿੰਨੇ ਮੰਗਦਾ ਚੁੱਪ ਕਰਕੇ ਲੁਕਾ ਕੇ ਦੇ ਦਿੰਦੇ ਆਪਾਂ। ਕਦੀ ਕਿਸੇ ਨੇ ਕਿਹਾ ਸ਼ਰਾਬ ਵਾਲੇ ਨੂੰ ਰੇਟ ਵਧਾ ਤਾ ਬਈ, ਦੁੱਧ ਵਾਲੇ ਨਾਲ ਲੜਾਈਆਂ ਕਰਦੇ। ਦੁੱਧ ਅੰਮ੍ਰਿਤ ਹੈ, ਲੇਕਿਨ ਅਸੀਂ ਔਗਣਾਂ ਦੀ ਕਦੀ ਜਿਹੜੇ ਵਪਾਰੀ ਬਣ ਗਏ। ਅੰਮ੍ਰਿਤ ਕੌੜਾ ਬਿਖਿਆ ਮਿੱਟੀ, ਕੋਈ ਬੰਦਾ ਧਰਮ ਸਥਾਨ ਤੇ ਕਿਤੇ ਕੁਝ ਮਾਇਆ ਦੇ ਦੇਵੇ ਨਾ, ਸੇਵਾ ਕਰਨੀ ਚਾਹੀਦੀ, ਫਿਰ ਕਹਿੰਦਾ ਜੀ ਮੇਰੀ ਇੱਥੇ ਇੱਟ ਲਗਾ ਦਿਓ, ਮੇਰਾ ਫਿਰ ਇੱਥੇ ਅਰਦਾਸ ਕਰ ਦਿਓ, ਐ ਫਰੰਟ ਤੇ ਨਾਮ ਲਿਖ ਦਿਓ ਮੇਰਾ। ਕਈਆਂ ਦੇ ਮੜੀਆਂ ਚ ਵੀ ਨਾਂ ਲਿਖਾ ਤੇ ਜਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੜੀਆਂ ਚ ਉੱਥੇ ਨਾਂ ਲਿਖੇ ਹੋਏ ਕਈਆਂ ਦੇ। ਕਦੀ ਠੇਕੇ ਦੇ ਬਾਹਰ ਨਾਂ ਲੱਗਾ ਦੇਖਿਆ ਕਿਸੇ ਦਾ ਤੁਸੀਂ ਵੀ ਇੰਨੀ ਸ਼ਰਾਬ ਪੀਤੀ ਇਹਨੇ? ਕਦੀ ਜੂਏ ਘਰ ਦੇ ਬਾਹਰ ਨਾਂ ਲਿਖਿਆ ਦੇਖਿਆ ਤੁਸੀਂ ਜਾ ਕੇ? ਨਹੀਂ, ਉੱਥੇ ਉੱਥੇ ਲਕਾ ਕੇ, ਕਿਉਂਕਿ ਉੱਥੇ ਜ਼ਹਿਰ ਅਸੀਂ ਖਾਂਦੇ, ਪਤਾ ਨਾ ਲੱਗ ਜੇ ਕਿਸ ਨੂੰ ਜ਼ਹਿਰ ਖਾਧੀ ਹੈ। ਇੱਥੇ ਅਸੀਂ ਸੇਵਾ ਕੀਤੀ, ਪਤਾ ਲੱਗਣਾ ਚਾਹੀਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਗੁਰੂ ਨੂੰ ਛੱਡ ਕੇ ਹੋਰ ਬੰਨੇ ਜਾਂਦਾ ਨਾ ਤੇ ਅੰਮ੍ਰਿਤ ਸੋੜ ਬਿਖ ਲੱਗੇ, ਉਹ ਤੇ ਸਮਝੋ ਕਿ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨਾਲ ਜੁੜ ਗਿਆ। ਉਹ ਬਿਖ ਖਟਣਾ ਬਿਖ ਰਾਸ, ਉਹ ਤੇ ਜ਼ਹਿਰ ਦੀ ਕਮਾਈ ਕਰ ਰਿਹਾ, ਜ਼ਹਿਰ ਹੀ ਇਕੱਤਰ ਕਰ ਰਿਹਾ। ਹੁਣ ਜਿਹੜਾ ਬੰਦਾ ਜ਼ਹਿਰ ਇਕੱਠਾ ਕਰੀ ਜਾਏਗਾ ਭਾਈ, ਉਹਨੂੰ ਸੁੱਖ ਕਿੱਥੋਂ ਮਿਲੇਗਾ? ਤੁਸੀਂ ਵਡਭਾਗੀ ਹੋ, ਗੁਰੂ ਕੇ ਦਰਸ਼ਨ ਦੀਦਾਰ ਕਰਦੇ, ਗੁਰੂ ਕੀ ਸੇਵਾ ਕਰਦੇ ਹੋ। ਠੀਕ ਹੈ, ਸਾਡਾ ਮਨ ਜਿਹੜਾ ਉਹਨਾਂ ਇਕਾਗਰ ਨਹੀਂ ਹੁੰਦਾ ਕਈ ਵਾਰੀ, ਪਰ ਇੱਥੇ ਬੈਠਿਆਂ ਤੁਹਾਨੂੰ ਫਿਰ ਵੀ ਬਦੋ ਬਦੀ ਅੰਮ੍ਰਿਤ ਦੀ ਦਾਤ ਮਿਲੀ ਜਾਂਦੀ। ਇਹ ਗੁਰੂ ਕੇ ਬਚਨ ਅੰਮ੍ਰਿਤ ਨੇ, ਗੁਰੂ ਕੀ ਸੰਗਤ ਅੰਮ੍ਰਿਤ ਹੈ, ਗੁਰੂ ਦੀ ਸੇਵਾ ਅੰਮ੍ਰਿਤ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਨੂੰ ਛੱਡ ਕੇ ਹੋਰ ਬੰਨੇ ਜਾਣ ਵਾਲਾ ਸਮਝੋ ਜ਼ਹਿਰ ਇਕੱਠੀ ਕਰ ਰਿਹਾ, ਉਹ ਜ਼ਹਿਰ ਦਾ ਵਪਾਰੀ ਬਣ ਗਿਆ, ਉਹਨੇ ਅੰਮ੍ਰਿਤ ਨੂੰ ਤਿਆਗ ਦਿੱਤਾ। ਤੁਸੀਂ ਗੁਰੂ ਦੀ ਹਜੂਰੀ ਚ ਬੈਠੇ ਹੋ, ਸਤਿਗੁਰੂ ਜੀ ਨੇ ਗੁਰੂ ਹਜੂਰ ਆਏ ਹੋਏ ਲੋਕਾਂ ਨੂੰ ਹੰਸਾਂ ਦੇ ਨਾਲ ਤੁਲਨਾ ਦਿੱਤੀ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੇ ਇਹ ਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਕਹਿੰਦੇ ਨੇ ਕਿ ਜਿਹੜਾ ਸਤਸੰਗ ਤੇ ਸਰੋਵਰ ਹੈ, ਇੱਥੇ ਤੇ ਹੰਸ ਹੀ ਆਉਂਦੇ ਨੇ, ਬਗਲੇ ਨਹੀਂ ਆ ਕੇ ਇੱਥੇ ਟਿਕਦੇ, ਬਗਲਿਆਂ ਦਾ ਜੀ ਨਹੀਂ ਲੱਗਦਾ, ਬਗਲਾ ਕਾਗਨ ਰਹੀ ਉੱਥੇ, ਉਹਨਾਂ ਹੋਰ ਉਹ ਖਾਣਾ। ਕਾਂ ਦਾ ਜੀ ਨਹੀਂ ਲੱਗਦਾ ਸਰੋਵਰ ਤੇ ਜਾ ਕੇ, ਬਗਲੇ ਦਾ ਜੀ ਨਹੀਂ ਲੱਗਦਾ ਸਰੋਵਰ ਤੇ ਜਾ ਕੇ, ਉਹਨੂੰ ਤਾਂ ਛੱਪੜ ਚਾਹੀਦਾ ਜਿੱਥੋਂ ਡੱਡੀਆਂ ਮੱਛੀਆਂ ਮਿਲ ਜਾਣ। ਤੇ ਕੇਵਲ ਹੰਸ ਹੈ ਜਿਹੜਾ ਮਾਨ ਸਰੋਵਰ ਤੇ ਜਾ ਕੇ ਮੋਤੀ ਚੁਗਦਾ। ਸਤ ਸੰਗਤ ਨਾਲ ਗੁਰੂ ਕੋਲ ਜੁੜੇ ਹੋਏ ਪ੍ਰਾਣੀਆਂ ਨੂੰ ਸਤਿਗੁਰੂ ਜੀ ਨੇ ਹੰਸ ਦੇ ਨਾਲ ਤੁਲਨਾ ਦਿੱਤੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜੇ ਗੁਰੂ ਨੂੰ ਛੱਡ ਕੇ ਹੋਰ ਬੰਨੇ ਚਲੇ ਗਏ, ਗੁਰਬਾਣੀ ਦਾ ਇੱਕ ਬਚਨ ਕਿਹਾ, ਬਗ ਬਪੜਾ ਛਪੜੀ ਨਹਾਏ, ਕੀਚੜ ਡੂਬੇ ਮਹਿਲ ਨਾ ਜਾਏ। ਆ ਵਿਚਾਰੇ ਬਗਲੇ ਨੇ ਛਪੜੀ ਚ ਨਹਾ ਕੇ ਕਰ ਕੀ ਲੈਣਾ, ਔਗਣਾਂ ਨਾਲ ਜੁੜ ਕੇ ਕੀ ਕਰ ਲੈਣਗੇ ਲੋਕ? ਉੱਥੇ ਤੇ ਮੈਲ ਨਹੀਂ ਮਿਟਣੀ, ਉੱਥੇ ਤੇ ਮੈਲ ਲੱਗਣੀ ਹੈ, ਉੱਥੇ ਤੇ ਰੋਗ ਲੱਗਣੇ ਨੇ, ਉੱਥੇ ਤੇ ਦੁੱਖ ਲੱਗਣੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਨਾਲੋਂ ਟੁੱਟ ਕੇ ਹੋਰ ਪਾਸੇ ਲੱਗ ਗਏ, ਉਹ ਸਮਝੋ ਕਿ ਜ਼ਹਿਰ ਵਾਲੇ ਪਾਸੇ ਲੱਗ ਗਏ, ਤੇ ਫਿਰ ਬਿਖ ਘਟਣਾ ਬਿਖ ਰਾਸ, ਉਹ ਤੇ ਜ਼ਿੰਦਗੀ ਅੰਦਰ ਜ਼ਹਿਰ ਇਕੱਤਰ ਕਰੀ ਚਲੇ ਜਾ ਰਹੇ ਹਨ।
1: ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ,
0: ਵਿਖ ਕਹਿੰਦੇ ਨੇ ਜ਼ਹਿਰ ਨੂੰ। ਜਦੋਂ ਅਸੀਂ ਗੁਰੂ ਪ੍ਰਭੂ ਦੇ ਭਾਉ ਤੋਂ ਲਾਂਭੇ ਹੋਏ ਜਾਵਾਂਗੇ ਨਾ, ਫਿਰ ਕੀ ਹੋਏਗਾ? ਅਸੀਂ ਫਿਰ ਕਹਾਂਗੇ ਕਿ ਪੈਸਾ ਕਮਾਉਣਾ, ਰੱਜ ਕੇ ਬੇਈਮਾਨੀ ਕਰ ਲਓ, ਰੱਜ ਕੇ ਝੂਠ ਬੋਲ ਲਓ, ਰੱਜ ਕੇ ਗਲਤ ਕੰਮ ਕਰ ਲਓ। ਮਿਹਨਤ ਕਰਨਾ ਸਾਡਾ ਅਧਿਕਾਰ ਹੈ। ਗੁਰਬਾਣੀ ਕਹਿੰਦੀ ਰੱਜ ਕੇ ਮਿਹਨਤ ਕਰੋ, ਰੱਜ ਕੇ ਪੈਸਾ ਕਮਾਓ। ਤੁਹਾਨੂੰ ਪੈਸਾ ਕਮਾਉਣ ਦਾ ਅਧਿਕਾਰ ਹੈ, ਪੈਸਾ ਕਮਾਉਣਾ ਚਾਹੀਦਾ। ਉੱਦਮ ਕਰੇਂਦਿਆਂ ਜੀਓ ਤੋਂ, ਉੱਦਮ ਕਰਕੇ ਜੀਓ, ਕਮਾਈ ਕਰਕੇ ਸੁੱਖ ਮਾਣੋ। ਪਰ ਜਦੋਂ ਬੰਦਾ ਆਪਣੀ ਮਿਹਨਤ ਦੇ ਕੀਤੇ ਪੈਸੇ ਨਾਲ ਨਹੀਂ ਨਾ ਸੰਤੁਸ਼ਟ ਹੁੰਦਾ, ਫਿਰ ਕਹਿੰਦਾ ਥੋੜਾ ਜਿਹਾ ਝੂਠ ਹੀ ਬੋਲ ਲਓ, ਥੋੜਾ ਜਿਹਾ ਬੇਈਮਾਨੀ ਕਰ ਲਓ, ਥੋੜੀ ਜਿਹੀ ਕੀਤੀ ਹੈ। ਕਈ ਕਹਿਣਗੇ ਜੇ ਅਸੀਂ ਝੂਠ ਨਾ ਬੋਲੀਏ ਪਰਿਵਾਰ ਨਹੀਂ ਪਾਲਣਾ। ਅਸੀਂ ਜਿਹੜੇ ਗਲਤ ਕੰਮ ਨਹੀਂ ਕਰਦੇ, ਸਮਾਜ ਚ ਨਸ਼ੇ ਨੁਸ਼ੇ ਵੇਚਦੇ ਨੇ, ਉਹ ਕਹਿੰਦੇ ਅਸੀਂ ਪਰਿਵਾਰ ਨਹੀਂ ਪਾਲਣਾ। ਤੇ ਨਸ਼ੇ ਵੇਚਣ ਵਾਲਿਆਂ ਦਾ ਪਰਿਵਾਰ ਦੇਖੋ, ਨਸ਼ੇ ਕਰਕੇ ਹੀ ਮਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜ਼ਹਿਰ ਇਕੱਠੀ ਕਰਦੇ ਨੇ ਆਪਣੇ ਬੱਚਿਆਂ ਲਈ ਜ਼ਹਿਰ। ਆ ਵੱਡੀ ਲੈ ਲੈ ਕੇ ਨਾ, ਵੱਡੀ ਲੈ ਲੈ ਕੇ ਜਿਹੜੇ ਧਨ ਦੌਲਤ ਇਕੱਠੀਆਂ ਕਰਦੇ ਨੇ। ਬੜੇ ਜੇਲ੍ਹਾਂ ਚ ਬੈਠੇ ਨੇ ਵੱਡੇ ਵੱਡੇ ਪੁਲਿਸ ਦੇ ਰੁਤਬਿਆਂ ਵਾਲੇ, ਜਿਨ੍ਹਾਂ ਨਸ਼ੇ ਵੇਚੇ ਤੇ ਜਿਨ੍ਹਾਂ ਨੇ ਲੋਕਾਂ ਦੇ ਉੱਪਰ ਜ਼ੁਲਮ ਕੀਤੇ, ਉਹ ਫਿਰ ਜੇਲ੍ਹਾਂ ਦੇ ਅੰਦਰ ਬੈਠੇ ਹੋਏ ਨੇ। ਜਾਂ ਕਈਆਂ ਦੇ ਬੱਚੇ ਜੀਆ ਜੰਤ ਜਿਹੜੀ ਖਰਾਬ ਹੋ ਗਈ ਹੈ। ਕਿਰਤ ਕਰਨੀ ਸੱਚੀ ਸੁੱਚੀ ਕਰੋ। ਜੇ ਰੱਬ ਨੇ ਰੁਤਬੇ ਦਿੱਤੇ ਨੇ, ਰੱਜ ਕੇ ਉਹਨਾਂ ਨੂੰ ਮਾਣੋ, ਮਨੁੱਖਤਾ ਦੀ ਸੇਵਾ ਕਰਕੇ ਲੋਕਾਂ ਦੀਆਂ ਅਸੀਸਾਂ ਲੈ ਲਓ, ਜੀਵਨ ਸਫਲ ਹੋ ਜਾਏਗਾ, ਬੱਚਿਆਂ ਦੀ ਜ਼ਿੰਦਗੀ ਸਫਲ ਹੋ ਜਾਏਗੀ। ਇਸ ਕਰਕੇ ਪੈਸਾ ਲੋੜ ਹੈ ਸਾਡੀ, ਪਰ ਪੈਸਾ ਜਿਹੜਾ ਬੇਈਮਾਨੀ ਨਾਲ ਕਮਾਇਆ ਹੋਇਆ ਜ਼ਹਿਰ ਬਣ ਜਾਂਦਾ ਹੈ। ਇੱਕ ਆਮ ਬਚਨ ਪੜ੍ਹਦੇ, ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਅਸੀਂ ਆਹਾਰ ਕਰਾਂਗੇ, ਆਪਣੇ ਬੱਚਿਆਂ ਨੂੰ ਦੇਵਾਂਗੇ, ਉਹੋ ਜਿਹੇ ਸਾਡੇ ਬੱਚੇ ਬਣ ਜਾਣਗੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉੱਥੇ ਬਿਖ ਖਾਣਾ, ਉੱਥੇ ਜ਼ਹਿਰ ਖਾ ਰਹੇ ਨੇ ਲੋਕ ਜਿਹੜੇ ਗੁਰੂ ਦੀ ਮੱਤ ਨੂੰ ਛੱਡ ਕੇ ਗਲਤ ਤਰੀਕਿਆਂ ਦੇ ਨਾਲ ਧਨ ਦੌਲਤ ਇਕੱਠੇ ਕਰਦੇ ਨੇ। ਜੇ ਉਹ ਬੜੇ ਕੀਮਤੀ ਕੱਪੜੇ ਪਾਉਂਦੇ, ਉਹਨਾਂ ਨੇ ਜ਼ਹਿਰ ਹੀ ਪਹਿਨੀ ਹੋਈ, ਅਹੰਕਾਰ ਪੈਦਾ ਹੁੰਦਾ ਉਹਨਾਂ ਦੇ ਰਾਹੀਂ। ਵੇਖ ਕੇ ਮੁੱਖ ਗਿਰਾ, ਉਹਨਾਂ ਦੇ ਮੂੰਹ ਅੰਦਰ ਇੱਕ ਇੱਕ ਜਿਹੜੀ ਬੁਰਕੀ ਜਾ ਰਹੀ ਹੈ, ਉਹ ਜ਼ਹਿਰ ਦੀ ਹੈ ਭਾਈ। ਗੁਰੂ ਨਾਨਕ ਸਾਹਿਬ ਜੀ ਗਏ ਨਾ ਜਦੋਂ ਏਮਨਾਬਾਦ ਚ, ਭਾਈ ਲਾਲੋ ਜੀ ਦੇ ਘਰ ਚ ਠਹਿਰੇ, ਮਲਕ ਭਾਗੋ ਨਾਰਾਜ਼ ਹੋ ਗਿਆ ਕਿ ਮੇਰਾ ਏਡਾ ਵੱਡਾ ਘਰ, ਏਡੇ ਵੱਡੇ ਲੰਗਰ ਚੱਲ ਰਹੇ ਨੇ, ਏਡੇ ਵੱਡੇ ਬ੍ਰਹਮ ਭੋਜ ਖੀਰ ਪੂਰੇ ਚੱਲ ਰਹੇ ਨੇ, ਤੇ ਤੁਸੀਂ ਇੱਕ ਗਰੀਬ ਤਰਖਾਣ ਦੇ ਘਰ ਜਾ ਕੇ ਬੈਠੇ ਹੋ, ਇਹਦੀਆਂ ਸੁੱਕੀਆਂ ਰੋਟੀਆਂ ਖਾ ਰਹੇ ਹੋ। ਤੇ ਬਾਬਾ ਨਾਨਕ ਜੀ ਨੂੰ ਬੁਲਾਇਆ, ਹੋ ਗਏ ਨੀ, ਫਿਰ ਆਪਣੇ ਰੋਹਬ ਨਾਲ ਬੁਲਾਇਆ, ਫਿਰ ਬਾਬਾ ਜੀ ਚਲੇ ਗਏ। ਰੋਹਬ ਤੋਂ ਡਰਦਿਆਂ ਨਹੀਂ, ਉਹਨਾਂ ਦੇਖਿਆ ਲੋਹਾ ਹੁਣ ਗਰਮ ਹੈ, ਤੇ ਜਾ ਕੇ ਸਤਿਗੁਰੂ ਜੀ ਨੇ ਭਾਈ ਲਾਲੋ ਜੀ ਦੀਆਂ ਸੁੱਕੀਆਂ ਰੋਟੀਆਂ ਵੀ ਹੱਥ ਚ ਫੜੀਆਂ ਨੇ, ਤੇ ਇੱਕ ਬੰਨੇ ਮਲਕ ਭਾਗੋ ਦੇ ਮਾਲ ਪੂੜੇ ਪੜੇ ਨੇ। ਸਤਿਗੁਰੂ ਜੀ ਕਹਿਣਗੇ, ਮਲਕ ਭਾਗੋ, ਤੇਰੇ ਮਾਲ ਪੂੜਿਆਂ ਚ ਗਰੀਬਾਂ ਦਾ ਖੂਨ ਹੈ, ਖਲੂਨ, ਤੂੰ ਲੋਕਾਂ ਦੇ ਜ਼ੁਲਮ ਕਰ ਕਰਕੇ ਪੈਸਾ ਇਕੱਠਾ ਕੀਤਾ, ਜ਼ੁਲਮ ਕਰ ਕਰਕੇ। ਤੇਰੇ ਵਰਗਿਆਂ ਦੇ ਘਰ ਚ ਖਾਣ ਦੇ ਨਾਲ ਮਨੁੱਖ ਦੀ ਮੱਤ ਹੀ ਭ੍ਰਿਸ਼ਟ ਹੋ ਜਾਂਦੀ, ਇਹ ਜ਼ਹਿਰ ਹੈ। ਜ਼ਹਿਰ ਖਾਦਿਆਂ ਕਦੀ ਕੋ ਬਚਦਾ? ਮਲਕ ਭਾਗੋ ਦੀ ਸੱਚੀ ਸੁੱਚੀ ਕਿਰਤ ਜਿਹੜੀ ਹੈ, ਇਹਦੀਆਂ ਸੁੱਕੀਆਂ ਰੋਟੀਆਂ ਚ ਵੀ ਅੰਮ੍ਰਿਤ ਭਰਿਆ ਪਿਆ, ਦੁੱਧ ਭਰਿਆ ਪਿਆ, ਔਰ ਇਹਨਾਂ ਨੂੰ ਖਾ ਕੇ ਮਨੁੱਖ ਦੀ ਮੱਤ ਪਵਿੱਤਰ ਹੁੰਦੀ ਹੈ। ਜਿੰਨਾ ਤੁਸੀਂ ਸੱਚੀ ਸੁੱਚੀ ਕਿਰਤ ਕਰਕੇ ਭੋਜਨ ਕਰੋਗੇ, ਉਹਨੇ ਤੁਸੀਂ ਤੰਦਰੁਸਤ ਵੀ ਰਹੋਗੇ, ਉਹਨੇ ਤੁਸੀਂ ਅੰਦਰੋਂ ਪ੍ਰਸੰਨ ਵੀ ਰਹੋਗੇ। ਜਿੰਨਾ ਸਾਡਾ ਆਹਾਰ ਮਾੜਾ ਹੋਏਗਾ, ਮਾੜੇ ਤਰੀਕੇ ਨਾਲ ਕਮਾਇਆ ਹੋਏਗਾ, ਉਨੀ ਸਾਡੀ ਮੱਤ ਵਿਗੜਦੀ ਚਲੀ ਜਾਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹੋ ਜਿਹਾ ਬੰਦਾ ਜਿਹੜਾ ਗੁਰੂ ਦੀ ਮੱਤ ਨਾਲੋਂ ਟੁੱਟ ਕੇ ਗਲਤ ਤਰੀਕਿਆਂ ਦੇ ਨਾਲ ਜ਼ਿੰਦਗੀ ਬਤੀਤ ਕਰ ਰਿਹਾ, ਉਹ ਤੇ ਜ਼ਹਿਰ ਹੀ ਖਾ ਰਿਹਾ ਹੈ ਭਾਈ।
1: ਇੱਥੇ ਦੁੱਖੋ ਦੁੱਖ ਕਮਾਵਨਾ ਮੋਇਆ ਨਰਕ ਨਿਵਾਸ।
0: ਉਹ ਬੰਦਾ ਇਸ ਧਰਤੀ ਤੇ ਸਦਾ ਦੁੱਖ ਹੀ ਭੋਗਦਾ। ਦੇਖੋ, ਸਾਡੇ ਕੋਲ ਸੋਹਣਾ ਘਰ ਹੋਣਾ ਚਾਹੀਦਾ, ਧਨ ਦੌਲਤ ਹੋਣੀ ਚਾਹੀਦੀ, ਕਾਰੋਬਾਰ, ਗੱਡੀਆਂ ਕਾਰਾਂ, ਸਭ ਕੁਝ ਹੋਣਾ ਚਾਹੀਦਾ, ਇਹ ਸਾਡਾ ਅਧਿਕਾਰ ਹੈ। ਤੇ ਗੁਰਬਾਣੀ ਕਹਿੰਦੀ ਹੋਣੇ ਸਾਡੇ ਤੇ ਗੁਰੂ ਸਾਹਿਬ ਦੇ ਘੋੜੇ ਬੜੇ ਬੜੇ ਮਹਿੰਗੇ ਸੀ। ਗੁਰੂ ਸਾਹਿਬ ਦੇ ਘੋੜਿਆਂ ਦੀਆਂ ਕਾਠੀਆਂ ਕਿੰਨੀਆਂ ਕਿੰਨੀਆਂ ਕੀਮਤੀ ਸਨ। ਗੁਰੂ ਸਾਹਿਬ ਦੇ ਤੀਰਾਂ ਨੂੰ ਵੀ ਸੋਨਾ ਲੱਗਾ ਸੀ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਤੁਹਾਡੇ ਕੋਲ ਗੱਡੀਆਂ ਨਾ ਹੋਣ ਜਾਂ ਤੁਹਾਡੇ ਕੋਲ ਘਰ ਨਾ ਹੋਣ, ਸਤਿਗੁਰੂ ਜੀ ਕਹਿੰਦੇ ਹੋਣ। ਪਰ ਮਸਲਾ ਇਹ ਹੈ ਕਿ ਅਸੀਂ ਸਭ ਕੁਝ ਆਪਣੇ ਸੁੱਖਾਂ ਲਈ ਕਮਾਉਂਦੇ ਨਾ। ਜੇ ਤੇ ਮਿਹਨਤ ਕਰਕੇ ਸਭ ਕੁਝ ਕਮਾਇਆ ਫਿਰ ਤੇ ਸੁੱਖ ਮਿਲੇਗਾ, ਤੇ ਜੇ ਅਸੀਂ ਗਲਤ ਤਰੀਕੇ ਦੇ ਨਾਲ ਵੱਡਾ ਘਰ ਵੀ ਬਣਾ ਲਿਆ, ਹੁਣ ਘਰ ਦੇ ਵਿੱਚ ਬਿਮਾਰੀ ਆ ਗਈ ਤੇ ਫਿਰ ਤੇ ਉਹ ਘਰ ਸਾਨੂੰ ਸੁੱਖ ਨਾ ਦੇ ਸਕਿਆ। ਘਰ ਦੇ ਵਿੱਚ ਕਲ ਕਲੇਸ਼ ਆ ਗਿਆ, ਅਸੀਂ ਕੋਟਾਂ ਡਾਕਟਰਾਂ ਦੇ ਕੋਲ ਜਾਂ ਪੁਲਿਸ ਵਾਲਿਆਂ ਕੋਲ ਹੀ ਭਟਕਦੇ ਰਹੇ, ਤੇ ਫਿਰ ਉਹ ਪੈਸਾ ਕਿਸ ਅਰਥ ਹੈ ਭਾਈ? ਕਰਕੇ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਬੰਦਾ ਗਲਤ ਤਰੀਕੇ ਦੇ ਰਾਹੀਂ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦਾ ਯਤਨ ਕਰਦਾ, ਉਹ ਇੱਥੇ ਵੀ ਦੁਖੀ ਹੁੰਦਾ ਤੇ ਮੋਇਆ ਨਰਕ ਨਿਵਾਸ, ਮਰਨ ਤੋਂ ਬਾਅਦ ਉਹਦਾ ਵਾਸਾ ਨਰਕਾਂ ਦੇ ਵਿੱਚ ਹੁੰਦਾ।

ਜਿਹੜੇ ਮਨ ਦੀ ਮਤ ਮਗਰ ਚੱਲਣ ਵਾਲੇ ਨੇ, ਜਿਨ੍ਹਾਂ ਦੇ ਮੂੰਹ ਵਿਚ ਮੈਲ, ਮੈਲ ਦਾ ਅਰਥ ਹੈ ਕਿ ਜਿਹੜੇ ਮਾੜੇ ਲਫ਼ਜ਼ ਬੋਲਦੇ ਨੇ, ਮਨਮੁਖਤਾ ਵਾਲੀਆਂ ਗੱਲਾਂ ਕਰਦੇ ਨੇ, ਉਹ ਗੁਰੂ ਕੇ ਸ਼ਬਦ ਨੂੰ ਸਮਝ ਨਹੀਂ ਸਕਦੇ, ਉਨ੍ਹਾਂ ਨੂੰ ਗੁਰੂ ਕੇ ਸ਼ਬਦ ਦੀ ਵਡਿਆਈ ਦਾ ਪਤਾ ਨਹੀਂ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਗੁਰੂ ਕੇ ਸ਼ਬਦ ਦੀ ਵਡਿਆਈ ਦਾ ਪਤਾ ਤੇ ਸੱਜਣ ਠੱਗ ਨੂੰ ਹੈ, ਜਿਹਨੂੰ ਅਸੀਂ ਅਜੇ ਤੱਕ ਠੱਗ ਹੀ ਕਹੀ ਜਾਂਦੇ ਹਾਂ। ਇੱਕ ਸ਼ਬਦ ਸੁਣਿਆ ਉਹਨੇ, ਇੱਕ ਸ਼ਬਦ, ਉੱਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਕਿੱਥੇ ਖੜੇ ਦਨ। ਇੱਕ ਸ਼ਬਦ, ਇੱਕ ਸ਼ਬਦ ਦੇ ਨਾਲ ਉਹਦੀ ਜ਼ਿੰਦਗੀ ਬਦਲ ਗਈ, ਸੰਤ ਬਣ ਗਿਆ, ਸਿੱਖੀ ਦਾ ਬੜਾ ਵੱਡਾ ਪ੍ਰਚਾਰਕ ਬਣ ਗਿਆ। ਇੱਕ ਸ਼ਬਦ, ਇੱਕ ਸ਼ਬਦ ਸੁਣਿਆ ਸੀ ਭਾਈ ਲਹਿਣਾ ਜੀ ਨੇ, ਇੱਕ ਸ਼ਬਦ, ਅੰਮ੍ਰਿਤ ਵੇਲੇ ਖੂਹ ਤੋਂ ਇਸ਼ਨਾਨ ਕਰਕੇ ਆ ਰਹੇ ਨੇ, ਤੇ ਇੱਕ ਗੁਰੂ ਕਾ ਸਿੱਖ ਭਾਈ ਜੋਧ ਆਸਾ ਦੀ ਵਾਰ ਦਾ ਪਾਠ ਕਰਦਾ ਆ ਰਿਹਾ ਕਿ ਜਿੱਤ ਸੇਵ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ।

ਨਿਹਾਲੀ ਹੈ ਜਿਉਂ ਸਾਹਿਬ ਨਾਲ ਨਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ ਕਿਛ ਲਾਹੇ ਉੱਪਰ ਘਾਲੀ ਹੈ। ਇਹ ਸ਼ਬਦ ਨੇ ਭਾਈ ਲਹਿਣਾ ਜੀ ਦੀ ਜ਼ਿੰਦਗੀ ਬਦਲ ਦਿੱਤੀ। ਇੱਕ ਸ਼ਬਦ ਸੁਣਿਆ ਸੀ ਬਾਬਾ ਅਮਰਦਾਸ ਜੀ ਦੇ ਅੰਮ੍ਰਿਤ ਵੇਲੇ, ਬੀਬੀ ਅਮਰੋ ਦੁੱਧ ਰਿੜਕਦੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੋ ਚਲੀਏ ਤੋ ਗੁਣ ਨਾਹੀਂ ਅੰਤਰੇ। ਬਾਬਾ ਅਮਰਦਾਸ ਜੀ ਦੀ ਜ਼ਿੰਦਗੀ ਦੀ ਡਾਇਰੈਕਸ਼ਨ ਹੀ ਬਦਲ ਗਈ ਇੱਕ ਸ਼ਬਦ। ਗੁਰਬਾਣੀ ਦੀ ਤਾਂ ਇੱਕ ਗੱਲ ਸਾਡੇ ਹਿਰਦੇ ਚ ਵਸਦੀ ਨਾ, ਇੱਕ ਗੱਲ ਦੇਖੋ ਬਹੁਤਾ ਸੁਣੀਏ, ਵੱਡੇ ਭਾਗਾਂ ਵਾਲੇ ਹਾਂ, ਗੁਰੂ ਦੀ ਬਖਸ਼ਿਸ਼ ਹੈ। ਲੇਕਿਨ ਜਿਸ ਵੇਲੇ ਸਾਡੀ ਸੁਰਤ ਗੁਰਬਾਣੀ ਨਾਲ ਜੁੜ ਗਈ, ਸਾਡੀ ਸੁਰਤ ਜਿਵੇਂ ਅਸੀਂ ਸਵਿਚ ਆਨ ਕਰਦੇ ਨਾ, ਲਾਈਟ ਦਾ ਸਵਿਚ ਆਨ ਕਰਦੇ ਹਾਂ, ਜਿਸ ਵੇਲੇ ਆਨ ਹੋ ਗਿਆ ਨਾ ਉਸ ਵੇਲੇ ਲਾਈਟ ਜਗ ਜਾਣੀ, ਜਿਸ ਵੇਲੇ ਇੱਕ ਛਿਨ ਚ ਲਾਈਟ ਜਗ ਜਾਣੀ ਹੈ। ਜਦੋਂ ਜਿਸ ਛਿਨ ਸਾਡੀ ਸੁਰਤ ਗੁਰੂ ਕੇ ਸ਼ਬਦ ਨੂੰ ਸਮਝ ਗਈ, ਉਦੋਂ ਸਾਡੀ ਜ਼ਿੰਦਗੀ ਚ ਲਾਈਟ ਹੋ ਜਾਣੀ ਹੈ, ਗਿਆਨ ਹੋ ਜਾਣਾ, ਸੋਝੀ ਹੋ ਜਾਣੀ ਹੈ, ਭਟਕਣਾ ਮੁੱਕ ਜਾਣੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਮਨਮੁੱਖ ਬੰਦਾ ਸ਼ਬਦ ਨੂੰ ਨਹੀਂ ਜਾਣਦਾ, ਉਹਦੇ ਅੰਦਰ ਤਾਂ ਕ੍ਰੋਧ ਹੁੰਦਾ, ਉਹਦੇ ਅੰਦਰ ਵਿਕਾਰ ਹੁੰਦੇ, ਕਾਮ ਹੁੰਦਾ, ਉਹ ਗੁਰੂ ਕੇ ਸ਼ਬਦ ਦੀ ਵਡਿਆਈ ਨੂੰ ਜਾਣਦਾ ਨਹੀਂ ਹੈ।

0: ਮਨੁੱਖ ਬੰਦੇ ਨੇ ਗੁਰੂ ਦਾ ਭਉ ਪਿਆਰ ਛੱਡ ਦਿੱਤਾ, ਗੁਰੂ ਦਾ ਅਦਬ ਛੱਡ ਦਿੱਤਾ, ਤੇ ਉਹ ਮਨਮੁੱਖ ਬੰਦਾ ਜਿਹੜਾ ਨਾ ਆਪਣੀ ਮਨ ਮਰਜ਼ੀ ਦੇ ਰਾਹੀਂ ਜ਼ਿੰਦਗੀ ਅੰਦਰ ਅੱਗੇ ਵਧਣਾ ਚਾਹੁੰਦਾ। ਮਨ ਹੱਠ ਦਰਥ ਆਪਣੇ ਹੱਥ ਦੇ ਰਾਹੀਂ ਉਹ ਸੋਚਦਾ ਕਿ ਮੈਂ ਆਪਣੇ ਹੱਥ ਰਾਹੀਂ ਹੀ ਜ਼ਿੰਦਗੀ ਅੰਦਰ ਉੱਚਾ ਉੱਠ ਜਾਵਾਂਗਾ, ਕਾਮਯਾਬ ਹੋ ਜਾਵਾਂਗਾ। ਲੇਕਿਨ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਮਨ ਦੇ ਹੱਥ ਦੇ ਨਾਲ ਕੋਈ ਵੀ ਕੰਮ ਕੀਤੇ ਸਾਨੂੰ ਖੁਸ਼ੀ ਨਹੀਂ ਮਿਲਦੀ, ਸਫਲਤਾ ਨਹੀਂ ਮਿਲਦੀ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਜੇ ਅਸੀਂ ਮਨ ਦੇ ਹੱਥ ਦੇ ਨਾਲ ਕਰਾਂਗੇ ਨਾ ਸਫਲਤਾ ਨਹੀਂ ਮਿਲੇਗੀ, ਪਰ ਛੇਤੀ ਖੁਸ਼ੀ ਸਵਾਰੀਏ ਨਾਨਕ ਘਰ ਸਾਰ। ਜਿਹੜਾ ਕੰਮ ਅਸੀਂ ਖੁਸ਼ੀ ਨਾਲ ਕਰਾਂਗੇ, ਚਾਅ ਨਾਲ ਕਰਾਂਗੇ, ਪਿਆਰ ਨਾਲ ਕਰਾਂਗੇ, ਕੰਮ ਕੋਈ ਵੀ ਹੋਏ, ਭਾਵੇਂ ਸਾਡਾ ਦੁਨਿਆਵੀ ਕੰਮ ਕਿਉਂ ਨਹੀਂ ਅਸੀਂ ਕਾਰੋਬਾਰ ਕਰਦੇ ਹਾਂ, ਉਹ ਵੀ ਚਾਅ ਨਾਲ ਕਰਾਂਗੇ ਤੇ ਸਾਨੂੰ ਖੁਸ਼ੀ ਮਿਲੇਗੀ। ਤੇ ਜੇ ਅਸੀਂ ਰੱਬ ਵਾਲੇ ਬੰਨੇ ਲੱਗਣਾ, ਇਹ ਨਹੀਂ ਕਿ ਮੈਂ ਅੱਖਾਂ ਮੀਟ ਕੇ ਬੈਠਾਂਗਾ ਇੰਨੇ ਦਿਨ, ਮੈਂ ਭੁੱਖੇ ਰਹਾਂਗਾ ਇੰਨੇ ਦਿਨ, ਇੰਨੇ ਦਿਨ ਨੰਗੇ ਪਏ, ਇਹ ਮਨ ਹੱਠ ਹੈ ਭਾਈ। ਮਨ ਹੱਠ ਦੇ ਨਾਲ ਗੱਲ ਨਹੀਂ ਬਣਦੀ, ਮਨ ਹੱਠ ਕੀਤੇ ਅੰਤ ਵਿਗੋਵ ਹੈ। ਮਨ ਹੱਠ ਕਰਨ ਵਾਲਾ ਅਖੀਰ ਜਿਹੜਾ ਨਾ ਪਛਤਾਵੇ ਚ ਰਹਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਹੱਠ ਦੇ ਨਾਲ ਗੁਰੂ ਦੀ ਰਹਿਮਤ ਨਹੀਂ ਮਿਲਦੀ।
1: ਜਮ ਪਰ ਬੱਧੇ ਮਾਰੀਏ ਕੋ ਨਾ ਸੁਣੇ ਅਰਦਾਸ।
0: ਅਜਿਹੇ ਪ੍ਰਾਣੀ ਜਮਾਂ ਦੀ ਪੁਰੀ ਚ ਬੱਧੇ ਹੋਏ ਮਾਰ ਖਾਂਦੇ ਰਹਿੰਦੇ ਨੇ ਤੇ ਉਹਨਾਂ ਦੀ ਪੁਕਾਰ ਕੋਈ ਸੁਣਦਾ ਨਹੀਂ ਹੈ।

ਸੋ ਸਤਿਗੁਰ ਸੇਵੋ ਸਾਧ ਜਨ। ਗੁਰੂ ਕਹਿੰਦੇ ਹੇ ਭਾਈ ਪੁਰਖੋ, ਇਹੋ ਜਿਹੇ ਸੇ ਸਤਿਗੁਰੂ ਦੀ ਸੇਵਾ ਕਰੋ। ਸੋ ਇਸ ਕਰਕੇ ਕਿਹਾ ਕਿ ਗੁਰੂ ਬੜੇ ਨੇ ਥਾਂ ਥਾਂ ਤੇ, ਅੱਜ ਨਹੀਂ ਇਹ ਪਹਿਲਾਂ ਤੋਂ ਇਹੀ ਹਾਲ ਹੈ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੀਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨੂੰ। ਕਈ ਗੁਰੂ ਤੁਰੇ ਫਿਰਦੇ ਨੇ, ਪਰ ਸੋ ਸਤਿਗੁਰ ਉਸ ਗੁਰੂ ਦੀ ਸੇਵਾ ਕਰੋ ਜਿਹੜਾ ਤੁਹਾਨੂੰ ਤੁਹਾਡੇ ਹਿਰਦੇ ਚ ਨਾਮ ਵਸਾ ਦੇਵੇ, ਤੁਹਾਡੇ ਅੰਦਰ ਨਾਮ ਦ੍ਰਿੜ ਕਰਾ ਦੇਵੇ।

0: ਪਾਇਆ।
1: ਕਈ ਉਸ ਸਤਿਗੁਰੂ ਦੀ ਦਿਨ ਰਾਤ ਪੂਜਾ ਕਰੋ, ਉਸ ਗੁਰੂ ਦੇ ਪਿਆਰ ਚ ਦਿਨ ਰਾਤ ਜੁੜੇ ਰਹੋ, ਜਿਹੜਾ ਤੁਹਾਨੂੰ ਪਰਮਾਤਮਾ ਦੇ ਪਿਆਰ ਜੁੜੇ। ਜਿਹੜਾ ਆਪਣੀਆਂ ਹੀ ਪ੍ਰਕਰਮਾ ਕਰਨ ਲਈ ਕਹੇ ਨਾ ਮੱਥੇ ਟਿਕਾਉਣ ਦੀ ਗੱਲ, ਕਹਿ ਕੇ ਬਸ ਤੂੰ ਸਭ ਕੁਝ ਛੱਡ ਕੇ ਮੇਰੇ ਕੋਲ ਆ ਜਾ ਤੈਨੂੰ ਮੁਕਤੀ ਮਿਲ ਜਾਏਗੀ, ਬੜੇ ਨੇ ਇਹੋ ਜੇ। ਸਮਾਜ ਵਿਚ ਤੁਹਾਨੂੰ ਵੀ ਮਿਲੇ ਹੋਣਗੇ, ਮੈਨੂੰ ਮਿਲੇ ਕਈ ਬੰਦੇ ਜੀ, ਕਹਿੰਦੇ ਸੀ ਫਲਾਣੇ ਬਾਬਾ ਜੀ ਕੋਲ ਜਾਂਦੇ ਸੀ, ਬਾਬਾ ਜੀ ਕਹਿਣਗੇ ਇੰਨੇ ਸਾਲਾਂ ਨੂੰ ਤੇ ਦੁਨੀਆਂ ਤਬਾਹ ਹੋ ਜਾਣੀ ਹੈ, ਜੇ ਤੁਸੀਂ ਬਚਣਾ ਸਭ ਕੁਝ ਵੇਚ ਵੱਟ ਕੇ ਮੇਰੇ ਕੋਲ ਆ ਜਾਓ। ਆ ਗਏ ਵਿਚਾਰੇ, ਹੁਣ ਬੱਚੇ ਜਵਾਨ, ਕਹਿੰਦੇ ਬਾਬਾ ਜੀ ਬੱਚੇ ਵੀ ਉਹਨੇ, ਕਹਿੰਦੇ ਵਿਆਹੋ ਜਾ ਕੇ, ਕਹਿੰਦੇ ਪੈਸੇ, ਕਹਿੰਦੇ ਇੱਥੇ ਤੇ ਕੁਝ ਨੀ, ਭੱਜੋ ਇੱਥੋਂ। ਇਹੋ ਜਿਹੇ ਵੀ ਬੈਠੇ ਨੇ ਗੁਰੂ, ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਵਿਕਾ ਕੇ ਉਹਨਾਂ ਨੂੰ ਬਰਬਾਦ ਕਰਕੇ ਆਪਣੇ ਡੇਰੇ ਵੱਡੇ ਵੱਡੇ ਬਣਾ ਲਏ ਤੇ ਬਾਅਦ ਚ ਉਹਨਾਂ ਨੂੰ ਰੋਲਣ ਲਈ ਛੱਡ ਦਿੱਤਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਉਸ ਗੁਰੂ ਕੋਲ ਜਾਓ ਜਿਹੜਾ ਤੁਹਾਨੂੰ ਪਰਮਾਤਮਾ ਨਾਲ ਜੋੜੇ। ਜਗਨਨਾਥ ਜਿਹੜਾ ਜਗਤ ਦਾ ਮਾਲਕ ਹੈ, ਜਗਦੀਸ਼ ਜਿਹੜਾ ਜਗਤ ਦਾ ਈਸ਼ਵਰ ਮਾਲਕ ਹੈ, ਜਿਹੜਾ ਸੰਤ ਤੁਹਾਨੂੰ ਪਰਮਾਤਮਾ ਨਾਲ ਜੋੜੇ, ਕੇਵਲ ਉਸ ਗੁਰੂ ਕੋਲ ਜਾਓ, ਹੋਰ ਕੋਲ ਨਾ ਜਾਓ ਤੁਸੀਂ।

ਗੁਰੂ ਨੂੰ ਹਮੇਸ਼ਾ ਹਰ ਵੇਲੇ ਨਿਮਕ ਨਿਮਕ ਭਰੇ ਲਈ ਦੇਖਦੇ ਰਹੋ, ਜਿਹੜਾ ਤੁਹਾਨੂੰ ਰੱਬ ਦੇ ਮਾਰਗ ਤੇ ਪਾਏ, ਜਿਹੜਾ ਕਿ ਕੇਵਲ ਪਰਮਾਤਮਾ ਨਾਲ ਜੁੜੋ, ਜਿਹੜਾ ਕਿ ਕੇਵਲ ਵਾਹਿਗੁਰੂ ਦੀ ਬੰਦਗੀ ਕੀਤੀਆਂ ਤੁਹਾਨੂੰ ਸੁੱਖ ਮਿਲਣਾ, ਚੰਗੇ ਕਰਮ ਕੀਤੇ ਉਹਦੇ ਗੁਰੂ ਨੂੰ ਤੁਸੀਂ ਵਾਰ ਵਾਰ ਉਹਦੇ ਦੀਦਾਰ ਕਰੋ।

ਜਿਹੜਾ ਗੁਰੂ ਤੁਹਾਨੂੰ ਤੁਹਾਡੇ ਹਿਰਦੇ ਵਿੱਚੋਂ ਨਾਮ ਦਾ ਖਜ਼ਾਨਾ ਲੱਭ ਕੇ ਦੇਵੇ ਨਾ, ਨਾਮ ਬਾਹਰੋਂ ਨਹੀਂ ਮਿਲਣਾ, ਕੰਨ ਚ ਫੂਕਾਂ ਮਾਰਿਆ ਨਹੀਂ ਮਿਲਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾ ਕਹਿ ਕੇ ਤੈਨੂੰ ਮੈਂ ਨਾਮ ਦਿੱਤਾ ਕਿਸੇ ਨੂੰ ਦੱਸੀ ਨਾ, ਕਈ ਤੁਰੇ ਫਿਰਦੇ ਨੇ ਇੱਥੇ ਕੰਨਾਂ ਚ ਫੂਕਾਂ ਮਾਰਨ ਵਾਲੇ। ਜਿਹੜਾ ਗੁਰੂ ਕਹਿ ਕੇ ਨੌ ਨਿਧ ਅੰਮ੍ਰਿਤ ਹਰ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਓ, ਤੇਰੇ ਅੰਦਰ ਨਾਮ ਦਾ ਖਜ਼ਾਨਾ ਹੈ, ਤੇ ਜਿਹੜਾ ਤੁਹਾਨੂੰ ਤੁਹਾਡੇ ਅੰਦਰੋਂ ਉਸ ਨਾਮ ਦੇ ਖਜ਼ਾਨੇ ਨੂੰ ਲਵਾ ਦੇਵੇ, ਉਹਦਾ ਗਿਆਨ ਕਰਾ ਦੇਵੇ, ਉਸ ਗੁਰੂ ਦੇ ਕੋਲ ਆਓ, ਉਸ ਗੁਰੂ ਦੀ ਵਡਿਆਈ ਕਰੋ। ਉਹ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਹੜੇ ਸਾਨੂੰ ਕਹਿੰਦੇ ਕੇਵਲ ਪਰਮਾਤਮਾ ਦੇ ਪਿਆਰ ਜੁੜੋ, ਮਨੁੱਖਤਾ ਦੀ ਸੇਵਾ ਕਰੋ, ਤੇ ਅਸੀਂ ਤੇ ਬੜੇ ਵੱਡਾ ਭਾਗਾਂ ਵਾਲੇ ਹਾਂ। ਗੁਰੂ ਸਾਹਿਬ ਜੀ ਨੇ ਕਿਹਾ ਸੀ ਗੁਰਵਡ ਭਾਗੀ ਪਾਇਆ ਐਸਾ, ਗੁਰਵਡ ਭਾਗੀ ਪਾਇਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ।

नूरे अरसों कुरसों चटी तोद डठे सचे पातशाह।

रख रख चरण तरे विचारी, दुविधा छोड़ भय निरंकारी।

तन सुविला जित दर्शन करना।

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੇ ਦਰ ਦਾ ਧਿਆਨ।

ਦੇਖ ਕੇ ਅੰਗਿਟ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਿਰਾਈ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਰਸ ਅਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨ ਦੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋ ਘਰੋ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਵਸਣੀਆਂ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪਹਿਲਾ

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਜੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵੜ ਤੇਰੀ ਦਾਤ ਜੈਨ ਦੇਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਇਸ ਨਾਥ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪ੍ਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੂ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਵਾਹੀ ਠਾਕੁਰ ਕਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੋਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾ

ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਮਹਾਰਾਜ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ

ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਪੁਲ ਚੁੱਕ ਮਾਫ਼ ਕਰਨੀਆਂ ਗਾਂ ਤੋਂ ਸਮਤ ਬਖਸ਼ਣੀ ਦਰ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ ਮਨਜੂਰ ਕਰਨੀਆਂ ਯਾਤਰਾ ਮਾਂ ਸਫਲ ਕਰਨੀ ਆ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਰਸ਼ ਨਾ ਦੀਆਂ ਦਾਤਾਂ ਬਸ਼ਕੇ ਨਵਾਜਣਾ ਜੀ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਪੁਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਚਲਾਇਓ, ਸਭ ਸਿੱਖਣ ਕੋ ਕਾ ਮੈਂ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ।

सर्वर हंसा छोड़ न जाए, प्रेम भगत कर सहज समाए।

ਹੋਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

बुध अगयरदास हमारी जियो पिंड सब तेरा

कहो नानक सब तेरी वडियाई।

0: साहिब जी ने अपना सारा जिहड़ा डेरा सी ओह भी मंगवा लिया, क्योंकि जदों कलमोटे नगर नूं मारन वास्ते तुरे ने उस वक्त गुरु साहब शिकार खेडण चले ने, शिकार खेडण चले कलमोटे नगर वल नूं हो गए। ते बाकी अजे जिहड़ा जत्था गुरु साहब दा उह सारा बिभौर साहब दी धरती ते ही है। शिकार खेडण ते गुरु साहब नाल गिणती दे सिख गए। मालक जी ने मगर जिहड़ा सारा जत्था उस जथे नूं भी सद लिया मालक जी ने, और उन्होंने गुरु साहब दी जिहड़ी बचन ने गुरु साहब दी बाणी जिहड़ी है उह सुण के ते उन्होंने शीघ्र ही छेती ही उन्हां भी उत्थों तैयारी कीती है।
1: सकल बीर मिलियो इक थाए, सुपत जत्था सुख रात बिताए।
0: सारी बहीर मतलब सारा गुरु साहब जी दा दल, सारे गुरु पातशाह दे जिहड़े सिख ने जिन्ने भी बिभौर साहब दी धरती ते, ओ सारे हुण इक थां ते इकट्ठे हो गए। उत्थे एकत्र हो के ते उस थां ते ना फिर इदां कह लो भी कलमोटे नगर दे विच ही सारिआं नूं सद लैणा भी इत्थों ही आपां आनंदपुर साहिब नूं चाले पा लांगे। उत्थे पहुंचे जदों सारे सिख सारियां संगतां खाल मालक पातशाह दे सिख जदों उस थां ते पहुंचे ना, कवि जी कहिंदे भी रात दा जिहड़ा समां फिर सतगुरु पातशाह जी ने उत्थे गुरु साहिब जी दे सिखां ने अपने शरीरक आराम नूं लैंदिआं होइआं शरीरक आराम करदिआं समा रात दा व्यतीत कीता है।
1: दिवस आगले की नस त्यारी, पयो दमामा जिस तुण पारी।
0: अगले दिन फिर सतगुरु जी ने उथों दिन चढ़े ते उथों चलण दी तैयारी करवाई। दमामा गुरु साहब जी ने बजवाया, भाव नगारे उते चोट गुरु साहिब आप लगवाउंदे हन।
1: जीना पवंगम पर सब पाए, आयुध आद तुफंग उठाए।
0: हुण उथे फिर सतगुरु पातशाह जी ने ਜਦੋਂ ਕੂਚ ਦਾ ਨਗਾਰਾ ਵਜਵਾਇਆ ਤੇ ਗੁਰੂ ਕਿਆਂ ਸਿੱਖਾਂ ਨੇ ਫਿਰ ਆਪਣੇ ਘੋੜੇ ਤਿਆਰ ਕਰ ਲਏ, ਸਾਧਨ ਆਪਣੇ ਤਿਆਰ ਕਰ ਲਏ ਵੀ ਹੁਣ ਇੱਥੋਂ ਚਾਲੇ ਪਾਉਣੇ ਨੇ। ਜਿੱਥੇ ਉੱਥੋਂ ਚੱਲਣ ਵਾਸਤੇ ਆਪਣੇ ਘੋੜਿਆਂ ਨੂੰ ਤਿਆਰ ਕੀਤਾ, ਉੱਥੇ ਉਹਨਾਂ ਨੇ ਨਾਲ ਨਾਲ ਫਿਰ ਆਪਣੇ ਆਪਣੇ ਸ਼ਸਤਰ ਵੀ ਸੰਭਾਲੇ। ਇੱਦਾਂ ਕਹਿ ਲਓ ਵੀ ਤਿਆਰ ਬਰ ਤਿਆਰ ਹੋ ਗਏ, ਸੋਹਣੇ ਵਸਤਰ ਸਜਾ ਕੇ ਸ਼ਸਤਰ ਸਜਾ ਕੇ ਆਪਣੇ ਤਨ ਦੇ ਉੱਤੇ, ਤੇ ਗੁਰੂ ਕਿਆਂ ਸਿੱਖਾਂ ਨੇ ਫਿਰ ਉਥੋਂ ਚੱਲਣ ਵਾਸਤੇ ਸਾਰੀ ਤਿਆਰੀ ਕੀਤੀ ਹੈ।
1: ਅਮਰ ਕਸਾ ਕਰ ਹੋਏ ਸਵਦਾਨਾ, ਸਕਲ ਖਾਲਸਾ ਵੀਰ ਮਹਾਨਾ।
0: ਕਵੀ ਜੀ ਕਹਿੰਦੇ ਵੀ ਉਹਨਾਂ ਨੇ ਗੁਰੂ ਕਿਆਂ ਸਿੱਖਾਂ ਨੇ ਜਿੱਥੇ ਸ਼ਸਤਰ ਸੰਭਾਲੇ, ਬੰਦੂਕਾਂ ਸੰਭਾਲ ਲਈਆਂ ਸਭਨਾਂ ਨੇ, ਔਰ ਕਮਰ ਕੱਸੇ ਕਰ ਲਏ, ਸਾਰੇ ਸੁਚੇਤ ਸਾਵਧਾਨ ਬਣ ਗਏ ਨਾ, ਸੁਚੇਤ ਹੋ ਗਏ ਸਾਰੇ, ਸੁਚੇਤ ਹੋ ਕੇ ਤੇ ਸਾਰੇ ਦਾ ਸਾਰਾ ਖਾਲਸਾ ਪੰਥ ਯੋਧਾ ਵੀਰ ਮਹਾਨਾ ਜਿਹੜੇ ਬਹੁਤ ਵੱਡੇ ਯੋਧੇ ਹਨ।
1: ਅੜਗ ਨਿਖੰਗ ਅੰਗ ਸੰਗ ਲਾਏ, ਚਾਂਪ ਆਪ ਪ੍ਰਭ ਹੱਥ ਉਠਾਏ।
0: ਇਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਤਿਆਰੀ ਕੀਤੀ ਆਪਣੇ ਤਨ ਦੇ ਉੱਤੇ, ਸਤਿਗੁਰੂ ਜੀ ਨੇ ਸੋਹਣੀ ਖੜਗ ਸਜਾਈ। ਸੋਹਣਾ ਜਿਹੜਾ ਗੁਰੂ ਸਾਹਿਬ ਜੀ ਦਾ ਕਮਾਨ ਹੈ ਉਸ ਕਮਾਨ ਨੂੰ ਗੁਰੂ ਸਾਹਿਬ ਨੇ ਸੰਭਾਲਿਆ, ਔਰ ਇਹਨਾਂ ਨੂੰ ਸੰਭਾਲਦਿਆਂ ਹੋਇਆਂ ਆਪ ਮਾਲਕ ਪਾਤਸ਼ਾਹ ਜੀ ਨੇ ਨਾ ਖੜਗ ਨਿਖੰਗ ਅੰਗ ਸੰਗ ਲਾਏ, ਖੜਗ ਔਰ ਤੀਰ ਜਿਹੜੇ ਗੁਰੂ ਸਾਹਿਬ ਨੇ ਆਪਣੇ ਅੰਗ ਨਾਲ ਲਾਏ, ਚਾਂਪ ਆਪ ਹਨਾ ਫਿਰ ਤਨੋ ਜਿਹੜਾ ਕਮਾਨ ਹੈ ਉਹ ਗੁਰੂ ਸਾਹਿਬ ਨੇ ਆਪਣੇ ਹੱਥ ਦੇ ਵਿੱਚ ਚੁੱਕਿਆ ਹੈ।
1: ਦਲ ਬਿਦਾਰ ਸੁੰਦਰ ਬਡ ਕੋਰਾ, ਚੰਚਲ ਮਹਾਪਰਿਓ ਤਨ ਜੋਰਾ।
0: ਜਿਹੜਾ ਗੁਰੂ ਸਾਹਿਬ ਜੀ ਦਾ ਘੋੜਾ ਹੈ ਉਸ ਘੋੜੇ ਦਾ ਨਾਂ ਕਵੀ ਜੀ ਨੇ ਜਿਹੜਾ ਜ਼ਿਕਰ ਕੀਤਾ ਦਲ ਬੇਦਾਰ, ਦਲ ਬੇਦਾਰ ਦਲ ਨਾਸ਼ਕ ਘੋੜੇ ਦਾ ਨਾਂ, ਦਲ ਬੇਦਾਰ ਸੁੰਦਰ ਬਡ ਘੋੜਾ, ਇਹ ਘੋੜਾ ਬਹੁਤ ਸੋਹਣਾ ਬੜਾ ਵਿਸ਼ਾਲ ਬਲ ਵਾਲਾ, ਚੰਚਲ ਔਰ ਚੰਚਲ ਬਹੁਤ ਹੈ ਘੋੜਾ, ਔਰ ਬੜੇ ਹੀ ਜ਼ੋਰ ਬੜੇ ਹੀ ਬਲ ਦੇ ਨਾਲ ਭਰਿਆ ਹੋਇਆ, ਤਨ ਵਿੱਚ ਜ਼ੋਰ ਬੜਾ, ਜਿੰਨਾ ਘੋੜੇ ਦੇ ਤਨ ਵਿੱਚ ਜ਼ੋਰ ਹੋਏਗਾ ਓਨਾ ਹੀ ਘੋੜਾ ਚੰਚਲ ਹੋਏਗਾ, ਓਨਾ ਹੀ ਉਹਨੂੰ ਸੰਭਾਲਣਾ ਮੁਸ਼ਕਲ ਹੋਏਗਾ। ਤੇ ਗੁਰੂ ਸਾਹਿਬ ਜੀ ਦਾ ਜਿਹੜਾ ਘੋੜਾ ਤੁਸੀਂ ਨਾਮ ਤੋਂ ਹੀ ਅੰਦਾਜ਼ਾ ਲਾ ਕੇ ਵੇਖੋ ਜੀ ਉਹ ਘੋੜੇ ਦਾ ਸਰੂਪ ਕਿੱਦਾਂ ਦਾ ਹੋਏਗਾ, ਜਿਹਦਾ ਨਾਂ ਹੀ ਰੱਖਿਆ ਹੋਇਆ ਦਲ ਨਾਸ਼ਕ, ਦਲਾਂ ਨੂੰ ਮਾਰਨ ਵਾਲਾ, ਦਲ ਬਿਦਾਰ ਉਹਦਾ ਨਾਂ ਹੈ ਘੋੜੇ ਦਾ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਉਸ ਘੋੜੇ ਦੀ ਵਡਿਆਈ ਕਰਦਿਆਂ ਕਵੀ ਜੀ ਕਹਿੰਦੇ ਕਹਿੰਦੇ ਚੰਚਲ ਮਹਾ, ਚੰਚਲ ਬਹੁਤ ਹੈ ਉਹ, ਮਤਲਬ ਬਹੁਤ ਤੇਜ਼ ਦੌੜਨ ਵਾਲਾ, ਪੌੜਾਂ ਨੂੰ ਇੱਕ ਥਾਂ ਤੇ ਟਿਕਾਉਣ ਵਾਲਾ ਤੇ ਹੈ ਹੀ ਨਹੀਂ ਨਾ, ਚੰਚਲ ਬਹੁਤ ਹੈ। ਔਰ ਬੜੇ ਹੀ ਤਨ ਸਰੀਰ ਦੇ ਜ਼ੋਰ ਨਾਲ ਭਰਿਆ ਹੋਇਆ ਹੈ।
1: ਹੋਏ ਅਰੂੜ ਮਾਰਗ ਪ੍ਰਸਥਾਨੇ ਦੁੰਦਬ ਬਜਤੇ ਸ਼ਬਦ ਮਹਾਨੇ।
0: ਉਥੋਂ ਗੁਰੂ ਸਾਹਿਬ ਆਪਣੇ ਘੋੜੇ ਤੇ ਅਸਵਾਰ ਹੋਏ। ਦਲ ਬੇਦਾਰ ਦੀ ਅਸਵਾਰੀ ਗੁਰੂ ਸਾਹਿਬ ਨੇ ਕੀਤੀ ਤੇ ਉਥੋਂ ਪ੍ਰਸਥਾਨ ਕੀਤਾ, ਮਾਰਗ ਤੇ ਚੱਲ ਪਏ। ਜਦੋਂ ਮਾਰਗ ਤੇ ਪ੍ਰਸਥਾਨ ਕੀਤਾ ਤੇ ਨਗਾਰਾ ਵਜਵਾ ਲਿਆ। ਨਗਾਰਾ ਵੱਜਦਾ ਤੇ ਬਹੁਤ ਉੱਚੀ ਆਵਾਜ਼ ਉੱਥੇ ਪੈਦਾ ਹੁੰਦੀ ਹੈ।
1: ਚਲਿਓ ਖਾਲਸਾ ਪ੍ਰਭੂ ਪਿਛਾਰੀ, ਮਿਲਹਿ ਭੇਟ ਦੇ ਦੋ ਪ੍ਰਭੂ ਅਗਾਰੀ।
0: ਗੁਰੂ ਪਾਤਸ਼ਾਹ ਜੀ ਦੇ ਚਾਲੇ ਪਾਉਣ ਤੋਂ ਉਪਰੰਤ ਗੁਰੂ ਕਿਆ ਸਿੱਖਾਂ ਨੇ ਵੀ ਸਤਿਗੁਰੂ ਜੀ ਦੇ ਮਗਰ ਚਾਲੇ ਪਾਤੇ। ਗੁਰੂ ਸਾਹਿਬ ਅੱਗੇ ਅੱਗੇ ਤੁਰੇ ਜਾ ਰਹੇ ਤੇ ਸਿੱਖ ਸਾਰੇ ਮਗਰ ਮਗਰ ਤੁਰੇ ਜਾ ਰਹੇ। ਔਰ ਜਿਹੜਾ ਵੀ ਰਸਤੇ ਦੇ ਵਿੱਚ ਗੁਰੂ ਸਾਹਿਬ ਨੂੰ ਮਿਲਦਾ ਰਾਹ ਵਿੱਚ, ਜਿਵੇਂ ਸਤਿਗੁਰੂ ਪਿੰਡ ਤੇ ਜਾ ਰਹੇ, ਅੱਗੋਂ ਕਈ ਸਿੱਖਾਂ ਦਾ ਨਾ ਸੁਮੇਲ ਹੁੰਦਾ, ਸੰਗਤਾਂ ਦਾ ਗੁਰੂ ਸਾਹਿਬ ਨਾਲ ਭੇਟ ਹੁੰਦੀ, ਮਿਲਾਪ ਹੁੰਦਾ ਗੁਰੂ ਸਾਹਿਬ ਨਾਲ, ਤੇ ਉਹ ਜਿਹੜਾ ਅੱਗੋਂ ਗੁਰੂ ਸਾਹਿਬ ਨੂੰ ਮਿਲਦਾ ਗੁਰੂ ਸਾਹਿਬ ਦਾ ਨਮਸਕਾਰੀ ਹੋ ਕੇ ਮਿਲਦਾ, ਮਾਲਕ ਪਾਤਸ਼ਾਹ ਦੇ ਅੱਗੇ ਸੀਸ ਨਵਾਉਂਦਾ, ਭੇਟਾ ਰੱਖਦਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਭੇਟਾ ਰੱਖ ਕੇ, ਦਰਸ਼ਨੀ ਭੇਟਾ ਰੱਖ ਕੇ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਨ।
1: ਬਿਨੈ ਕਰੇ ਹਮ ਪ੍ਰਜਾ ਤੁਮਾਰੀ, ਆਪਣੇ ਜਾ ਨਾ ਕਰੋ ਰਖਵਾਰੀ।
0: ਹੁਣ ਉਹ ਜਿਹੜੇ ਰਾਹ ਦੇ ਵਿੱਚ ਗੁਰੂ ਸਾਹਿਬ ਨੂੰ ਮਿਲਣ ਵਾਲੇ ਨੇ, ਉਹ ਸਤਿਗੁਰੂ ਅੱਗੇ ਇੱਕ ਬੇਨਤੀ ਕਰ, ਕਿਉਂਕਿ ਉਹਨਾਂ ਨੇ ਇਹ ਗੱਲ ਜਾਣ ਲਈ ਹੈ, ਸਮਾਜ ਵਿੱਚ ਰਹਿਣ ਵਾਲਾ, ਉਹਨਾਂ ਇਲਾਕਿਆਂ ਵਿੱਚ ਰਹਿਣ ਵਾਲਾ ਹਰ ਮਨੁੱਖ ਇਹ ਗੱਲ ਸਮਝ ਚੁੱਕਿਆ ਵੀ ਜਿਹੜੀ ਖੁਸ਼ੀ ਤੇ ਜਿਹੜੀ ਪ੍ਰਸੰਨਤਾ ਧੰਨ ਗੁਰੂ ਕਲਗੀਧਰ ਸਾਹਿਬ ਦੇ ਰਾਜ ਵਿੱਚ ਮਿਲਣੀ ਹੈ, ਉਹ ਕਿਸੇ ਹੋਰ ਦੇ ਰਾਜ ਵਿੱਚ ਨਹੀਂ ਮਿਲ ਸਕਦੀ। ਜਿਹੜਾ ਸੁੱਖ ਸਾਨੂੰ ਗੁਰੂ ਕਲਗੀਧਰ ਸਾਹਿਬ ਦੇ ਰਾਜ ਵਿੱਚ ਮਿਲਣਾ ਹੈ, ਉਹ ਕਿਸੇ ਰਾਜੇ ਦੇ ਰਾਜ ਵਿੱਚ ਨਹੀਂ ਮਿਲ ਸਕਦਾ। ਔਰ ਜਿਹੜੀਆਂ ਵਡਿਆਈਆਂ ਸਾਨੂੰ ਗੁਰੂ ਕਲਗੀਧਰ ਸਾਹਿਬ ਦੇ ਰਾਜ ਵਿੱਚ ਮਿਲਣੀਆਂ ਨੇ, ਉਹ ਕਿਸੇ ਹੋਰ ਦੇ ਰਾਜ ਵਿੱਚ ਨਹੀਂ ਮਿਲਣੀਆਂ, ਕਿਉਂਕਿ ਗੁਰੂ ਕਲਗੀਧਰ ਸਾਹਿਬ ਦਾ ਜਿਹੜਾ ਰਾਜ ਹੈ, ਇੱਥੇ ਹਰ ਬੰਦੇ ਨਾਲ ਬਰਾਬਰ ਦਾ ਸਲੂਕ ਕੀਤਾ ਜਾਂਦਾ ਹੈ। ਜਿਹੜਾ ਗੁਰੂ ਕਲਗੀਧਰ ਸਾਹਿਬ ਦਾ ਰਾਜ ਹੈ, ਇਸ ਰਾਜ ਦੇ ਵਿੱਚ ਕਿਸੇ ਨਾਲ ਕੋਈ ਊਚ ਨੀਚ ਦੀ ਭਾਵਨਾ ਨਹੀਂ, ਸਭਨਾਂ ਨਾਲ ਬਰਾਬਰ ਇੱਕੋ ਲਾਈਨ, ਇੱਕੋ ਕਤਾਰ ਦੇ ਵਿੱਚ ਕਿਸੇ ਨਾਲ ਕੋਈ ਊਚ ਨੀਚ ਦੀ ਭਾਵਨਾ ਨਹੀਂ, ਕੋਈ ਅਮੀਰੀ ਗਰੀਬੀ ਦੀ ਭਾਵਨਾ ਨਹੀਂ, ਸਾਰੇ ਇੱਕ ਸਮਾਨ ਨੇ ਗੁਰੂ ਸਾਹਿਬ ਦੇ ਰਾਜ ਵਿੱਚ। ਤੇ ਜਿਨ ਪਤਾ ਸੀ ਹਨਾ, ਜਿਵੇਂ ਹੁਣ ਦੂਰ ਦੁਰਾਡੇ ਤੱਕ ਗੁਰੂ ਪਾਤਸ਼ਾਹ ਦੀਆਂ ਜੰਗਾਂ ਦੀ ਖਬਰ ਫੈਲ ਚੁੱਕੀ ਹੈ ਵੀ ਸਤਿਗੁਰੂ ਪਾਤਸ਼ਾਹ ਨੇ ਨਾਲ ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨੇ ਵੀ ਜੰਗ ਕਰਕੇ ਵੇਖ ਲਈ, ਵਜ਼ੀਰ ਖਾਂ ਨੇ ਵੀ ਜੰਗ ਕਰਕੇ ਵੇਖ ਲਈ, ਔਰੰਗਜ਼ੇਬ ਨੇ ਸ਼ਾਹੀ ਫੌਜ ਭੇਜ ਕੇ ਵੀ ਜੰਗ ਕਰਕੇ ਵੇਖ ਲਈ, ਬੜੇ ਜ਼ਿਆਦਾ ਸ਼ਾਹੀ ਫੌਜ ਦੇ ਵਿੱਚੋਂ ਯੋਧੇ ਮਾਰੇ ਵੀ ਗਏ ਹਨਾ, ਉਹ ਸਾਰਾ ਕੁਝ ਉਹ ਜਾਣ ਚੁੱਕੇ ਆ। ਆਸ ਪਾਸ ਦੇ ਲੋਕ ਕਹਿ ਲਓ, ਉਸ ਵੇਲੇ ਦੂਰ ਦੁਰਾਡੇ ਤੱਕ ਵੱਸਣ ਵਾਲੇ ਜਿਹੜੇ, ਉਹ ਜਾਣ ਚੁੱਕੇ ਨੇ। ਫਿਰ ਉਹਨਾਂ ਨੇ ਜਦੋਂ ਇਹ ਉਹਦਾ ਜੰਗਾਂ ਦਾ ਕਾਰਨ ਵੇਖਿਆ ਤੇ ਕਾਰਨ ਇਹ ਵੀ ਗੁਰੂ ਸਾਹਿਬ ਜੀ ਆਪਣੀ ਮਰਜ਼ੀ ਨਾਲ ਰਹਿਣਾ ਚਾਹੁੰਦੇ ਨੇ ਤੇ ਸਤਿਗੁਰੂ ਪਾਤਸ਼ਾਹ ਨੂੰ ਰਹਿਣ ਨਹੀਂ ਦਿੰਦੇ, ਇਸ ਕਰਕੇ ਸਤਿਗੁਰੂ ਦਾ ਵਿਰੋਧ ਕਰਦੇ ਨੇ। ਤੇ ਜਿਹੜੇ ਗੁਰੂ ਕੇ ਸਿੱਖ ਨੇ, ਉਹ ਬੜੇ ਆਨੰਦ ਦੇ ਵਿੱਚ, ਬੜੀ ਪ੍ਰਸੰਨਤਾ ਦੇ ਵਿੱਚ ਜੀਵਨ ਜਿਉਂਦੇ ਨੇ। ਇਸ ਕਰਕੇ ਜੀ ਉਦੋਂ ਜਿਹੜੇ ਆਮ ਲੋਕ ਸਨ ਨਾ, ਜਿਨ੍ਹਾਂ ਦੇ ਉੱਤੇ ਰਾਜਿਆਂ ਵੱਲੋਂ ਜਾਂ ਨਗਰ ਦੇ ਆਗੂਆਂ ਵੱਲੋਂ ਜਿਨ੍ਹਾਂ ਉੱਤੇ ਜ਼ੁਲਮ ਕੀਤਾ ਜਾਂਦਾ ਸੀ, ਜਿਨ੍ਹਾਂ ਦੇ ਨਾਲ ਦੁਰਾਚਾਰ ਕੀਤਾ ਜਾਂਦਾ ਸੀ ਨਾ, ਅਤਿਆਚਾਰ ਜਿਨ੍ਹਾਂ ਤੇ ਕੀਤਾ ਜਾਂਦਾ ਸੀ, ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਣ ਲੱਗ ਪਏ। ਫਿਰ ਇਹੋ ਕਾਰਨ ਹੈ ਜੀ, ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਜਦੋਂ ਖੰਡੇ ਬਾਟੇ ਕੀ ਪਹੁਲ ਦਿੱਤੀ ਨਾ, ਤੇ ਖੰਡੇ ਬਾਟੇ ਕੀ ਪਹੁਲ ਲੈਣ ਵਾਲਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਗਈ। ਖੰਡੇ ਬਾਟੇ ਕੀ ਪਹੁਲ ਲੈ ਕੇ ਸਿੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ, ਉਹਨਾਂ ਦੀ ਗਿਣਤੀ ਕਈ ਕਰੋੜਾਂ ਤੱਕ ਪਹੁੰਚ ਗਈ, ਕਈ ਕਰੋੜਾਂ ਤੱਕ। ਹੁਣ ਉਹ ਕਈ ਕਰੋੜਾਂ ਤੱਕ ਪਹੁੰਚੀ ਹੋਈ ਜਿਹੜੀ ਗਿਣਤੀ ਹੈ, ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਵੀ ਜਿਹੜੀ ਖੁਸ਼ੀ ਪ੍ਰਸੰਨਤਾ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਮਿਲ ਜਾਂਦੀ ਹੈ, ਉਹ ਕਿਸੇ ਹੋਰ ਕੋਲੋਂ ਨਹੀਂ ਮਿਲਦੀ। ਕਿਉਂ? ਜੇ ਨਵਾਬ ਹੈ ਉਹ ਵੀ ਅੱਤਿਆਚਾਰ ਕਰਦਾ, ਜੇ ਬਾਦਸ਼ਾਹ ਹੈ ਉਹ ਵੀ ਜ਼ੁਲਮ ਕਰਦਾ, ਫਿਰ ਨਗਰ ਇਲਾਕੇ ਵਿੱਚ ਰਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਦੇ ਖਵਾਉਣ ਵਾਲੇ ਨੇ, ਉਹ ਨੀਵਿਆਂ ਨਾਲ ਫਿਰ ਬਦਸਲੂਕੀ ਕਰਦੇ ਨੇ, ਤੇ ਜਿਹੜੇ ਨੀਵੇਂ ਸੀ ਜਿਨ੍ਹਾਂ ਨਾਲ ਬਦਸਲੂਕੀ ਹੁੰਦੀ ਹੈ, ਉਹ ਆਪਣੀ ਬਦਸਲੂਕੀ ਤੋਂ ਬਚਣ ਵਾਸਤੇ ਧੰਨ ਗੁਰੂ ਕਲਗੀਧਰ ਸਾਹਿਬ ਦਾ ਆ ਕੇ ਪੱਲਾ ਫੜ ਲੈਂਦੇ ਨੇ ਵੀ ਜੇ ਹੁਣ ਸਾਨੂੰ ਕੋਈ ਰੱਖੇਗਾ ਤੇ ਉਹ ਗੁਰੂ ਕਲਗੀਧਰ ਸਾਹਿਬ ਹੈ, ਕੋਈ ਹੋਰ ਨਹੀਂ ਰੱਖ ਸਕਦਾ। ਇਸ ਲਈ ਜੀ ਜਿਵੇਂ ਹੁਣ ਸਤਿਗੁਰੂ ਕਲਮੋਟਾ ਨਗਰ ਜਿੱਤਣ ਤੋਂ ਮਗਰੋਂ ਆਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਉਂਦੇ ਨਾ, ਰਾਹ ਦੇ ਵਿੱਚ ਬੜੇ ਨਗਰ ਬੜੇ ਪਿੰਡ ਆਏ ਜਿਹੜੇ ਲੰਘ ਕੇ ਗੁਰੂ ਸਾਹਿਬ ਆਨੰਦਪੁਰ ਸਾਹਿਬ ਪਹੁੰਚੇ, ਹੁਣ ਉਹ ਰਸਤਿਆਂ ਦੇ ਵਿੱਚ ਮਿਲਣ ਵਾਲੇ ਲੋਕ ਸਤਿਗੁਰੂ ਅੱਗੇ ਬੇਨਤੀਆਂ ਕਰਦੇ ਨੇ ਵੀ ਮਾਲਕ ਜੀਓ ਤੁਸੀਂ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਆਪਣੇ ਸਿੱਖ ਆਪਣੀ ਪਰਜਾ ਜਾਣੋ, ਤੁਸੀਂ ਸਾਨੂੰ ਆਪਣੀ ਪਰਜਾ ਸਮਝੋ, ਅਸੀਂ ਤੁਹਾਡੀ ਪਰਜਾ ਆ ਤੇ ਕਿਰਪਾ ਕਰਕੇ ਸਾਨੂੰ ਆਪਣੇ ਜਾਣ ਕੇ ਤੇ ਸਾਡੀ ਵੀ ਰਾਖੀ ਕਰੋ, ਸਾਡੀ ਵੀ ਰਖਵਾਲੀ ਹੁਣ ਤੁਸੀਂ ਸਾਨੂੰ ਆਪਣੇ ਜਾਣਦਿਆਂ ਹੋਇਆਂ ਕਰਨੀ ਕਰੋ।
1: ਤਿਨਕੋ ਦੇ ਤੀਰਲ ਚਲ ਪਰੈ ਕੇਤਕ ਦੌਰ ਦੌਰ ਨਰ ਦੁਰੈ।
0: ਉਹਨਾਂ ਨੂੰ ਦੇ ਕੇ ਧੀਰਜ ਗੁਰੂ ਸਾਹਿਬ ਅੱਗੇ ਚੱਲ ਪੈਂਦੇ ਨੇ ਤੇ ਕਈ ਮਨੁੱਖ ਨੇ ਜਿਹੜੇ ਗੁਰੂ ਸਾਹਿਬ ਤੋਂ ਦੂਰ ਦੂਰ ਵੀ ਰਹਿੰਦੇ ਨੇ, ਜਿਵੇਂ ਜਿਹੜੇ ਪ੍ਰੇਮ ਵਾਲੇ ਨੇ ਤੇ ਜਿਨ੍ਹਾਂ ਨੂੰ ਪਤਾ ਵੀ ਗੁਰੂ ਸਾਹਿਬ ਨੇ ਕੋਈ ਵੀ ਐਸਾ ਕਰਮ ਨਹੀਂ ਜਿਹਦੇ ਕਰਕੇ ਸਤਿਗੁਰੂ ਦਾ ਵਿਰੋਧ ਕੀਤਾ ਜਾਵੇ, ਜਾਂ ਕੋਈ ਵੀ ਮਾਲਕ ਨੇ ਕਿਸੇ ਉੱਤੇ ਅੱਤਿਆਚਾਰ ਤੇ ਜ਼ੁਲਮ ਨਹੀਂ ਕੀਤਾ, ਸਗੋਂ ਗੁਰੂ ਸਾਹਿਬ ਨੇ ਅੱਤਿਆਚਾਰ ਤੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਇਹ ਸਾਰੇ ਕਰਮ ਕੀਤੇ ਨੇ। ਜਿਨ੍ਹਾਂ ਨੂੰ ਪਤਾ ਸੀ ਉਹ ਗੁਰੂ ਸਾਹਿਬ ਨੂੰ ਸਲਾਮੀ ਹੋ ਕੇ ਮਿਲੇ, ਤੇ ਜਿਹੜੇ ਕਹਿੰਦੇ ਸੀ ਵੀ ਨਹੀਂ ਗੁਰੂ ਸਾਹਿਬ ਨੇ ਗਲਤ ਕੀਤਾ, ਇਹਨਾਂ ਨੂੰ ਜੰਗ ਕਰਨੀ ਨਹੀਂ ਸੀ ਚਾਹੀਦੀ, ਪਹਾੜੀ ਰਾਜੇ ਨਾਲ ਮੱਥਾ ਲਾਉਣਾ ਨਹੀਂ ਸੀ ਚਾਹੀਦਾ, ਉਹ ਗੁਰੂ ਸਾਹਿਬ ਤੋਂ ਦੂਰ ਦੂਰ ਰਹਿੰਦੇ ਨੇ। ਜਿਹੜੇ ਪਹਾੜੀ ਰਾਜਿਆਂ ਦੇ ਪੱਖ ਵਿੱਚ ਨੇ ਜਾਂ ਸ਼ਾਹੀ ਸੈਨਾ ਦੇ ਪੱਖ ਵਿੱਚ ਨੇ ਉਹ ਗੁਰੂ ਕਲਗੀਧਰ ਸਾਹਿਬ ਤੋਂ ਦੂਰ ਰਹਿੰਦੇ ਨੇ, ਤੇ ਜਿਨ੍ਹਾਂ ਨੂੰ ਸ਼ਾਹੀ ਸੈਨਾ ਪਹਾੜੀ ਰਾਜਿਆਂ ਦੀ ਕੁਟਲ ਨੀਤੀ ਦਾ ਪਤਾ ਹੈ ਉਹ ਧੰਨ ਗੁਰੂ ਕਲਗੀਧਰ ਸਾਹਿਬ ਦੇ ਨੇੜੇ ਰਹਿੰਦੇ ਨੇ। ਇਸ ਤਰ੍ਹਾਂ ਕਈ ਨੇ ਜਿਹੜੇ ਗੁਰੂ ਸਾਹਿਬ ਨੂੰ ਮਿਲ ਕੇ ਦਰਸ਼ਨ ਕਰਕੇ ਮਾਲਕ ਜੀ ਤੋਂ ਪ੍ਰਸੰਨਤਾ ਲੈਂਦੇ, ਸਤਿਗੁਰੂ ਉਹਨਾਂ ਨੂੰ ਧੀਰਜ ਦਿੰਦੇ ਨੇ, ਤੇ ਕਈ ਐਸੇ ਨੇ ਜਿਹੜੇ ਸਤਿਗੁਰੂ ਜੀ ਤੋਂ ਦੂਰ ਹੋ ਰਹਿੰਦੇ ਹਨ।
1: ਸਕੈ ਨਾ ਸਨਮੁਖ ਹੋਏ ਡਰ ਲਾਜੈ ਕੇਤਕ ਦੁਸ਼ਟ ਸੁਨ ਤੁਨ ਭਾਜੈ।
0: ਹੁਣ ਜਿਹੜੇ ਗੁਰੂ ਸਾਹਿਬ ਤੋਂ ਡਰ ਕੇ ਰਹਿਣ ਵਾਲੇ ਨੇ ਉਹਨਾਂ ਦਾ ਡਰ ਕੇ ਰਹਿਣ ਦਾ ਕਾਰਨ ਕੀ ਆ, ਦੂਰ ਦੂਰ ਰਹਿਣ ਦਾ ਕਾਰਨ ਕੀ ਆ, ਵੀ ਉਹਨਾਂ ਕੋਲ ਹਿੰਮਤ ਨਹੀਂ ਵੀ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਹੋ ਸਕੀਏ, ਸਨਮੁਖ ਹੋ ਸਕੀਏ, ਉਹਨਾਂ ਕੋਲ ਹਿੰਮਤ ਨਹੀਂ ਹੈ, ਜਿਸ ਲਈ ਉਹ ਸਤਿਗੁਰੂ ਤੋਂ ਪਾਸੇ ਰਹਿੰਦੇ ਨੇ। ਹੁਣ ਉਹਨਾਂ ਨੂੰ ਕੀ ਹੈ, ਗੁਰੂ ਸਾਹਿਬ ਦੇ ਸਨਮੁਖ ਹੋਣ ਨਾ ਹੋਣ ਦਾ ਕਾਰਨ ਇੱਕ ਤੇ ਡਰ ਲੱਗਦਾ ਸਤਿਗੁਰੂ ਕੋਲੋਂ, ਦੂਜਾ ਸ਼ਰਮਿੰਦਾ ਬੜੇ ਨੇ ਵੀ ਅਸੀਂ ਕਰੀਏ ਤੇ ਕਰੀਏ ਕੀ, ਸ਼ਰਮਿੰਦਗੀ ਇਸ ਗੱਲ ਦੀ ਹੈ ਵੀ ਪਹਿਲਾਂ ਅਸੀਂ ਮੱਥਾ ਲਾਉਂਦੇ ਫਿਰੇ, ਹੁਣ ਸਤਿਗੁਰੂ ਨੂੰ ਜਾ ਕੇ ਕੀ ਆਖੀਏ ਵੀ ਸਾਨੂੰ ਬਖਸ਼ ਲਓ, ਉਹ ਸ਼ਰਮਿੰਦੇ ਨੇ। ਇੱਕ ਸ਼ਰਮਿੰਦਗੀ ਵੀ ਆ ਤੇ ਦੂਜਾ ਡਰ ਵੀ ਹੈ ਵੀ ਇਹ ਨਹੀਂ ਪਤਾ ਜੇ ਅਸੀਂ ਗੁਰੂ ਸਾਹਿਬ ਨੂੰ ਮਿਲਣ ਜਾਈਏ ਤੇ ਕਿਤੇ ਇਹ ਨਾ ਹੋਵੇ ਵੀ ਸਿੱਖ ਫੜ ਕੇ ਸਾਨੂੰ ਸੋਧਾ ਹੀ ਲਾ ਦੇਣ, ਇਸ ਗੱਲ ਦਾ ਡਰ ਵੀ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਮੱਥਾ ਲਾਇਆ ਹੋਇਆ ਗੁਰੂ ਕਿਆਂ ਸਿੱਖਾਂ ਨਾਲ, ਤੇ ਜਿਹਨੇ ਮੱਥਾ ਲਾਇਆ ਜਿਹਨੇ ਗੁਨਾਹ ਕੀਤਾ ਡਰ ਤੇ ਉਹਨਾਂ ਹੀ ਹੋਣਾ ਨਾ, ਉਹਨੂੰ ਕਾਹਦਾ ਡਰ ਹੈ, ਜਿਹਨੂੰ ਪਤਾ ਵੀ ਮੈਂ ਕੀਤਾ ਹੀ ਕੋਈ ਕੁਛ ਗੁਨਾਹ ਨਹੀਂ ਕੀਤਾ, ਮੈਂ ਕੁਝ ਮਾੜਾ ਨਹੀਂ ਕੀਤਾ, ਗੁਰੂ ਸਾਹਿਬ ਉਹਨੂੰ ਥੋੜ੍ਹੀ ਕੁਝ ਆਖਣਗੇ ਜਾਂ ਗੁਰੂ ਕੇ ਸਿੱਖ ਉਹਨੂੰ ਥੋੜ੍ਹੀ ਕੁਝ ਆਖਣ। ਹੁਣ ਮੰਨ ਲਓ ਕੋਈ ਮਨੁੱਖ ਸਾਡੇ ਨਾਲ ਅੱਜ ਬਦਸਲੂਕੀ ਕਰਕੇ, ਸਾਡੇ ਨਾਲ ਅੱਜ ਵਧੀਕੀ ਕਰਕੇ, ਆਪਣਾ ਜ਼ੋਰ ਅਜ਼ਮਾਇਸ਼ ਕਰਕੇ ਅੱਜ ਉਹ ਦੌੜ ਕੇ ਲੁੱਕ ਜਾਏ ਕਿਤੇ ਪਾਸੇ ਜਾ ਕੇ ਰਹਿਣ ਲੱਗ ਜਾਏ, ਤੇ ਕੱਲ ਨੂੰ ਜਦੋਂ ਸਮਾਂ ਤਬਦੀਲ ਹੋਵੇ ਉਹ ਹੋ ਜਾਏ ਮਾੜਾ, ਉਹ ਹੋ ਜਾਏ ਕਮਜ਼ੋਰ, ਉਹ ਹੋ ਜਾਏ

0: ਹੁਣ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਰਾਜੇ ਗਲਤ ਸੀ, ਗੁਰੂ ਸਾਹਿਬ ਤੇ ਠੀਕ ਨੇ, ਮਾਲਕ ਨੇ ਕੋਈ ਐਸਾ ਕਰਮ ਨਹੀਂ ਕੀਤਾ ਜਿਹਦੇ ਨਾਲ ਗੁਰੂ ਸਾਹਿਬ ਦਾ ਵਿਰੋਧ ਕੀਤਾ ਜਾਵੇ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਇਹ ਸ਼ਰਮਿੰਦਾ ਹੁੰਦੇ ਨੇ ਹੁਣ ਵੀ ਅਸੀਂ ਕਿਹੜਾ ਮੂੰਹ ਲੈ ਕੇ ਜਾਈਏ ਗੁਰੂ ਸਾਹਿਬ ਦੇ ਸਾਹਮਣੇ। ਇਸ ਕਰਕੇ ਡਰਦੇ ਵੀ ਨੇ ਤੇ ਆਪਣੇ ਮਨਾਂ ਦੇ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
1: ਜੇ ਬੇਮੁਖ ਹੋਵੇ ਗ੍ਰਾਮ ਪਛਾਣੈ, ਲੂਟੈ ਕੁੱਟ ਹੈ ਅਗਰ ਪਿਆਨੈ।
0: ਔਰ ਜਿਹੜੇ ਗੁਰੂ ਸਾਹਿਬ ਜੀ ਦੇ ਸਾਹਮਣੇ ਆ ਕੇ ਆਪਣੀ ਬੇਮੁਖਤਾਈ, ਬੇਮੁਖਤਾਈ ਮਤਲਬ ਗੁਰੂ ਸਾਹਿਬ ਦੇ ਘਰ ਨਾਲ ਆਪਣਾ ਵੈਰ, ਗੁਰੂ ਸਾਹਿਬ ਦੇ ਘਰ ਨਾਲ ਆਪਣੀ ਈਰਖਾ ਪ੍ਰਗਟ ਕਰਦੇ ਨਾ, ਤੇ ਸਤਿਗੁਰੂ ਦਾ ਰਾਹ ਰੋਕਣ ਦਾ ਯਤਨ ਕਰਦੇ ਨੇ। ਕਵੀ ਜੀ ਕਹਿੰਦੇ ਫਿਰ ਉਹ ਪਿੰਡ ਨਹੀਂ ਵੱਜਦਾ ਉਹਨੂੰ, ਫਿਰ ਗੁਰੂ ਸਾਹਿਬ ਉਸੇ ਨਾ, ਜਿਵੇਂ ਕਹਿ ਲਓ ਵੀ ਸਤਿਗੁਰੂ ਜੀ ਦੇ ਵਹੀਰ ਦਾ ਤੁਰਿਆਂ ਜਾਂਦਿਆਂ ਦਾ ਜੇ ਕੋਈ ਰਾਹ ਰੋਕਣ ਦਾ ਯਤਨ ਕਰਦਾ ਫਿਰ ਉਹ ਪਿੰਡ ਵੀ ਨਹੀਂ ਲੱਭਦਾ, ਜਿਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਸਤਿਗੁਰੂ ਦਾ ਰਾਹ ਰੋਕਣ ਦਾ ਯਤਨ ਕਰਦੇ ਹਨ।
1: ਸ੍ਰੀ ਅਨੰਦਪੁਰ ਕੋ ਚਲ ਆਏ, ਪਿਤਾ ਸਥਾਨ ਪ੍ਰਥਮ ਦਰਸਾਏ।
0: ਸਤਿਗੁਰੂ ਜੀ ਫਿਰ ਪੈਂਡਾ ਤੈਅ ਕਰਦਿਆਂ ਕਰਦੇ ਪਹੁੰਚ ਗਏ ਜੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ। ਜਦੋਂ ਸਤਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਸਭ ਤੋਂ ਪਹਿਲਾਂ ਆ ਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਅਸਥਾਨ ਬਣਾਇਆ ਨਾ, ਗੁਰੂ ਕਲਗੀਧਰ ਸਾਹਿਬ ਨੇ ਅਸਥਾਨ ਬਣਵਾਇਆ ਜਿਹੜਾ ਉਹ ਸੀਸਗੰਜ ਸਾਹਿਬ, ਉਹ ਉੱਥੇ ਹੁਣ ਗੁਰੂ ਪਾਤਸ਼ਾਹ ਪਹਿਲਾਂ ਜਾ ਕੇ ਨਮਸਕਾਰ ਕਰਦੇ ਹਨ।
1: ਉਤਰ ਜੋਰ ਕਰ ਬੰਧਨ ਕੀਨ, ਬਹੁਰ ਪ੍ਰਕਰਮਾ ਫਿਰ ਕਰ ਦੇਣ।
0: ਪਹਿਲਾਂ ਤੇ ਉਸ ਅਸਥਾਨ ਤੇ ਪਿਤਾ ਜੀ ਦੇ ਉਹ ਅਸਥਾਨ ਤੇ ਜਾ ਕੇ ਨਮਸਕਾਰ ਕੀਤੀ, ਨਮਸਕਾਰ ਕੀਤੀ ਤੇ ਮੁੜ ਕੇ ਉਸ ਅਸਥਾਨ ਦੀ ਪਰਿਕਰਮਾ ਫਿਰ ਗੁਰੂ ਸਾਹਿਬ ਕਰਦੇ ਹਨ।
1: ਹਾਥ ਜੋਰ ਅਰਦਾਸ ਕਰਾਏ, ਮਦਰ ਪ੍ਰਸਾਦ ਬਹੁਤ ਵਰਤਾਏ।
0: ਉੱਥੇ ਫਿਰ ਅਰਦਾਸ ਕੀਤੀ ਗਈ ਗੁਰੂ ਪਿਤਾ ਜੀ ਨੂੰ ਚੇਤੇ ਕਰਦਿਆਂ, ਗੁਰੂ ਸਾਹਿਬਾਨਾਂ ਨੂੰ ਚੇਤੇ ਕਰਦਿਆਂ ਅਰਦਾਸ ਕੀਤੀ ਤੇ ਅਰਦਾਸ ਕਰਕੇ ਮੁੜ ਕੇ ਉੱਥੇ ਫਿਰ ਜਿਹੜਾ ਕੜਾ ਪ੍ਰਸ਼ਾਦ ਹੈ ਵਰਤਾਇਆ ਜਾਂਦਾ ਹੈ।
1: ਬਾਹਰੋਂ ਸਦਨ ਆਪਣੇ ਗਏ, ਪਰ ਮੈਂ ਨਾਨਾ ਮੰਗਲ ਪਏ।
0: ਫਿਰ ਸਤਿਗੁਰੂ ਜੀ ਆਪਣੇ ਮਹਿਲਾਂ ਵਿੱਚ ਚਲੇ ਗਏ, ਆਪਣੇ ਅਸਥਾਨ ਤੇ ਚਲੇ ਗਏ। ਜਦੋਂ ਆਪਣੇ ਅਸਥਾਨ ਤੇ ਗਏ ਤੇ ਨਗਰ ਸਾਰੇ ਦੇ ਵਿੱਚ ਮੰਗਲ ਹੀ ਮੰਗਲ, ਖੁਸ਼ੀ ਹੀ ਖੁਸ਼ੀ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਪਰਤ ਕੇ ਆਏ ਨੇ। ਸਾਰਾ ਨਗਰ ਅਨੰਦਪੁਰ ਸਾਹਿਬ ਦਾ ਬਹੁਤ ਪ੍ਰਸੰਨ ਹੁੰਦਾ ਹੈ।
1: ਨਿਜ ਨਿਜ ਥਾਨ ਖਾਲਸਾ ਥਿਰਿਓ, ਹਯਣ ਲਗਵਾਣ ਗਨ ਕੋ ਕਰਿਓ।
0: ਫਿਰ ਜਿਹੜੇ ਜਿਹੜੇ ਹੁਣ ਸਿੱਖਾਂ ਦੇ ਟਿਕਾਣੇ, ਜਿੱਥੇ ਜਿੱਥੇ ਉਹਨਾਂ ਦੇ ਟਿਕਾਣੇ ਸੀ, ਸਾਰੇ ਆਪਣੇ ਆਪਣੇ ਡੇਰਿਆਂ ਤੇ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ ਨੇ। ਆਪਣੇ ਆਪਣੇ ਟਿਕਾਣਿਆਂ ਤੇ ਗਏ ਤੇ ਜਿਹੜੇ ਘੋੜੇ ਨੇ ਉਹਨਾਂ ਨੂੰ ਲਗਾਉਣ ਵਾਸਤੇ ਨਾ, ਘੋੜਿਆਂ ਨੂੰ ਬੰਨਣ ਦੇ ਵਾਸਤੇ ਕਹਿ ਲਓ ਵੀ ਬਹੁਤ ਵੱਡੇ ਸਮੂਹ ਦੇ ਵਿੱਚ ਘੋੜੇ ਨੇ, ਹੁਣ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਫਿਰ ਬੰਨਿਆ, ਕਿਉਂਕਿ ਸਾਰਾ ਪ੍ਰਬੰਧ ਗੁਰੂ ਸਾਹਿਬ ਨੇ ਪਹਿਲਾਂ ਉੱਦਾਂ ਦਾ ਕਰਵਾਇਆ ਹੋਇਆ ਵੀ ਘੋੜੇ ਜਿਹੜੇ ਉਹ ਇੱਕ ਥਾਂ ਤੇ ਸਾਰੇ ਬੰਨੇ ਜਾਣੇ ਹਨ। ਉੱਥੇ ਫਿਰ ਸਾਰੇ ਘੋੜੇ ਜਿਹੜੇ ਉਹਨਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਬੰਨਿਆ ਜਾਂਦਾ ਹੈ।
1: ਪ੍ਰਥਮ ਬਸੇ ਨਾਲ ਸਭ ਚਲ ਆਏ, ਧਰ ਉਪਹਾਰ ਪਗਨ ਲਪਟਾਏ।
0: ਹੁਣ ਜਿਹੜੇ ਉੱਥੇ ਰਹਿਣ ਵਾਲੇ ਸਨ ਗੁਰੂ ਸਾਹਿਬ ਜੀ ਦੇ ਵੇਲੇ ਵੀ ਤੇ ਮਾਲਕ ਪਾਤਸ਼ਾਹ ਭਾਵੇਂ ਛੱਡ ਕੇ ਅਨੰਦਪੁਰ ਸਾਹਿਬ ਚਲੇ ਗਏ, ਉਦੋਂ ਮਗਰੋਂ ਵੀ ਜਿਹੜੇ ਉੱਥੇ ਰਹਿਣ ਵਾਲੇ ਉਹ ਸਾਰੇ ਗੁਰੂ ਕਲਗੀਧਰ ਸਾਹਿਬ ਨੂੰ ਆ ਕੇ ਮਿਲੇ ਪ੍ਰੇਮ ਦੇ ਨਾਲ, ਪਿਆਰ ਦੇ ਨਾਲ, ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਅੱਗੇ ਭੇਟਾਵਾਂ ਰੱਖ ਰੱਖ ਕੇ ਤੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਪ੍ਰਸੰਨਤਾ ਖੁਸ਼ੀਆਂ ਲੈਂਦੇ ਹਨ।
1: ਅਵੇਣ ਮਿਲ ਮਿਲ ਬਿਨੈ ਬਖਾਨੀ, ਸੁਣ ਪ੍ਰਭ ਧੀਰਜ ਦਈ ਮਹਾਨੀ।
0: ਸਾਰਿਆਂ ਨੇ ਜੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨਾਲੇ ਭੇਟਾਵਾਂ ਰੱਖ ਕੇ, ਤੇ ਸਭਨਾਂ ਨੇ ਸਤਿਗੁਰੂ ਅੱਗੇ ਬੇਨਤੀਆਂ ਕੀਤੀਆਂ, ਅਰਜੋਈਆਂ ਕੀਤੀਆਂ। ਇੱਦਾਂ ਕਹਿ ਲਓ ਵੀ ਹਰ ਇੱਕ ਨੇ ਆਪਣੇ ਮਨਾਂ ਦੇ ਜਿਹੜੇ ਵਲਵਲੇ, ਮਨਾਂ ਦੇ ਜਿਹੜੇ ਸੰਸੇ, ਮਨਾਂ ਦੀਆਂ ਜਿਹੜੀਆਂ ਇੱਛਾਵਾਂ ਉਹ ਸਾਰੀਆਂ ਗੁਰੂ ਸਾਹਿਬ ਅੱਗੇ ਬੇਨਤੀ ਰੂਪ ਵਜੋਂ ਰੱਖੀਆਂ ਤੇ ਮਾਲਕ ਨੇ ਸਭਨਾਂ ਦੀਆਂ ਅਰਜੋਈਆਂ ਸੁਣੀਆਂ ਜੀ, ਸਭਨਾਂ ਦੀਆਂ ਬੇਨਤੀਆਂ ਸੁਣੀਆਂ। ਸੁਣ ਕੇ ਬੇਨਤੀ ਅਰਜੋਈ ਸਿੱਖਾਂ ਦੀ ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਫਿਰ ਆਪਣੀ ਰਸਨਾ ਤੋਂ ਬਚਨ ਆਖ ਕੇ ਤੇ ਉਹਨਾਂ ਨੂੰ ਧੀਰਜ ਦਿੰਦੇ ਹਨ।
1: ਪ੍ਰਥਕ ਪ੍ਰਥਕ ਕੀ ਕੁਸ਼ਲ ਪੂਛ ਤਬ, ਹਰਖਤ ਕਰੇ ਨਗਰ ਕੇ ਜਨ ਸਭ।
0: ਸਤਿਗੁਰੂ ਜੀ ਨੇ ਸਭਨਾਂ ਨੂੰ ਸਾਰੇ ਨਗਰ ਦੀ ਕੁਸ਼ਲਤਾ ਬਾਰੇ ਪੁੱਛਿਆ, ਸਾਰੇ ਨਗਰ ਦਾ ਹਾਲ ਚਾਲ ਸਤਿਗੁਰੂ ਪੁੱਛਦੇ ਨੇ, ਨਾਲੇ ਕੁਸ਼ਲਤਾ ਪੁੱਛ ਕੇ ਤੇ ਮਾਲਕ ਨੇ ਸਾਰਾ ਨਗਰ ਹੀ ਖੇੜੇ ਚ ਲੈ ਆਂ

0: ਜਿਵੇਂ ਆਪਾਂ ਗੁਰੂ ਬਾਬਾ ਜੀ ਦਾ ਇੱਕ ਵਚਨ ਪੜ੍ਹਦੇ ਹਾਂ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਤੇ ਸਹਿਜ ਸੁਭਾਅ ਸੁਹਾਵਾ ਸੋਹਣਾ ਬਣ ਜਾਂਦਾ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇੱਕ ਜਿਕ ਮਾਲਕ ਜੀ ਹੋਰ ਵਚਨ ਕਰਦੇ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਹਰਿਆਵਲੇ ਦਾ ਭਾਵ ਕੀ ਹੈ? ਇਹੀ ਵੀ ਸਾਰੇ ਪਾਸੇ ਖੇੜਾ ਹੀ ਖੇੜਾ, ਖੁਸ਼ੀ ਹੀ ਖੁਸ਼ੀ, ਪ੍ਰਸੰਨਤਾ ਹੀ ਪ੍ਰਸੰਨਤਾ। ਸਾ ਧਰਤੀ ਭਈ, ਜਿਹੜੇ ਅਸਥਾਨ ਤੇ ਗੁਰੂ ਸਾਹਿਬ ਜੀ ਪਹੁੰਚ ਜਾਂਦੇ, ਆਪਣੇ ਪਾਵਨ ਚਰਨ ਪਾਉਂਦੇ ਨੇ, ਉਹ ਧਰਤੀ ਖਿੜ ਜਾਂਦੀ, ਉੱਥੋਂ ਦੇ ਰਹਿਣ ਵਾਲੇ ਲੋਕ ਖਿੜ ਜਾਂਦੇ ਜੀ, ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਜਾਂ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ। ਸਤਿਗੁਰੂ ਨੇ ਅਨੰਦਪੁਰ ਸਾਹਿਬ ਵਿੱਚ ਚਰਨ ਪਾਏ ਤੇ ਅਨੰਦਪੁਰ ਸਾਹਿਬ ਸਾਰਾ ਖੇੜੇ ਵਿੱਚ ਆ ਗਿਆ। ਉੱਥੋਂ ਦੇ ਰਹਿਣ ਵਾਲੇ ਸਾਰੇ ਲੋਕ ਬੜੇ ਪ੍ਰਸੰਨਤਾ ਨਾਲ ਭਰ ਗਏ। ਸਾਰਿਆਂ ਨੂੰ ਗੁਰੂ ਸਾਹਿਬ ਨੇ ਕੁਸ਼ਲਤਾ ਪੁੱਛ ਕੇ ਧੀਰਜ ਦੇ ਕੇ ਹਿਰਦਿਆਂ ਨੂੰ ਖਿੜਾਓ ਸਤਿਗੁਰੂ ਜੀ ਨੇ ਬਖਸ਼ਿਆ ਹੈ।
1: ਹੁਕਮ ਕਰਿਓ ਪੁਰਕੇ ਨਰ ਜੇਈ ਉਜਰ ਗਏ ਆਨਹੋ ਸਭ ਤੇਈ।
0: ਫਿਰ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਭਾਈ ਜਿਹੜੇ ਇੱਥੋਂ ਉੱਠ ਉੱਠ ਕੇ ਗਏ ਨਗਰ ਨੂੰ ਛੱਡ ਛੱਡ ਕੇ, ਨਾ ਕਵੀ ਜੀ ਨੇ ਸ਼ਬਦ ਉੱਜੜ ਵਰਤਿਆ, ਉੱਠ ਕੇ ਚਲੇ ਜਾਣਾ ਨਾ, ਜਿਹੜੇ ਗਏ ਉਹਨਾਂ ਨੂੰ ਗੁਰੂ ਸਾਹਿਬ ਨੇ ਵਾਪਸ ਉੱਥੇ ਆ ਕੇ ਵਸਣ ਵਾਸਤੇ ਹੁਕਮ ਕੀਤਾ ਹੈ।
1: ਪਰ ਬਾਣੀਏ ਆਦ ਜੇ ਆਵੇ ਬਸੇ ਸਦਨ ਤਿਨਕੇ ਬਣਵਾਵੇ।
0: ਕਹਿੰਦੇ ਭਾਈ ਜੇ ਕੋਈ ਹੋਰ ਵੀ ਆ ਕੇ ਇੱਥੇ ਰਹਿਣਾ ਚਾਹੁੰਦਾ ਨਾ, ਨਗਰ ਵਿੱਚ ਆ ਕੇ ਵਸੇਬਾ ਕਰਨਾ ਚਾਹੁੰਦਾ ਤੇ ਉਹ ਆ ਜਾਓ, ਕੋਈ ਅਸੀਂ ਉਹਨਾਂ ਦੇ ਰਹਿਣ ਵਾਸਤੇ ਵੀ ਸਾਰਾ ਪ੍ਰਬੰਧ ਕਰਵਾਵਾਂਗੇ ਜਿੰਨੇ ਵੀ ਨਗਰ ਵਿੱਚ। ਮਤਲਬ ਇੱਦਾਂ ਕਹਿ ਲਓ ਵੀ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਮੁੜ ਵਸੇਬੇ ਦਾ ਜ਼ਿਕਰ ਕੀਤਾ, ਭਾਈ ਜਿੰਨੇ ਆਉਣਾ ਆ ਕੇ ਆਪਣਾ ਵਸੇਬਾ, ਜਿਹੜੇ ਗਏ ਉਹ ਵੀ ਆਓ ਆਪਣੇ ਆਪਣੇ ਟਿਕਾਣਿਆਂ ਤੇ ਮੁੜ ਵਸੇਬਾ ਕਰੋ, ਤੇ ਜੇ ਕੋਈ ਹੋਰ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਆ ਕੇ ਵਸਣਾ ਚਾਹੁੰਦਾ, ਵਸੇਬਾ ਕਰਨਾ ਚਾਹੁੰਦਾ ਤੇ ਉਹ ਵੀ ਆਓ, ਅਸੀਂ ਉਹਨਾਂ ਨੂੰ ਉਹਨਾਂ ਦੇ ਰਹਿਣ ਵਾਸਤੇ ਸੋਹਣੇ ਪ੍ਰਬੰਧ ਕਰਵਾ ਦੇਵਾਂਗੇ।
1: ਪਾਛਤ ਵਸਤੂ ਲੈ ਗੁਰ ਘਰ ਤੇ ਬਸੈ ਆਣ ਕਰ ਪੁਣ ਅਬਨਰ ਤੇ।
0: ਵੀ ਜੋ ਜਿੰਨੇ ਵੀ ਆਉਣਾ ਉਹ ਆਓ, ਸਭਨਾਂ ਨੂੰ ਜੀਓ ਆਇਆ, ਫਿਰ ਮਨ ਭਾਉਂਦੀ ਜਿਹੜੀ ਵੀ ਵਸਤੂ ਜ਼ਰੂਰਤ ਮੁਤਾਬਕ ਜਿਹੜਾ ਵੀ ਪਦਾਰਥ ਤੁਹਾਨੂੰ ਚਾਹੀਦਾ ਉਹ ਆ ਕੇ ਗੁਰੂ ਘਰ ਦੇ ਵਿੱਚੋਂ ਮੰਗ ਲਓ, ਤੁਹਾਨੂੰ ਮਿਲ ਜਾਏਗਾ। ਇੱਦਾਂ ਕਹਿ ਲਓ ਵੀ ਜੇ ਕਿਸੇ ਨੇ ਘਰ ਬਣਾਉਣਾ ਹੈ, ਘਰ ਬਣਾਉਣ ਵਾਸਤੇ ਥਾਂ ਚਾਹੀਦੀ ਤੇ ਉਹ ਆ ਕੇ ਥਾਂ ਮੰਗ ਲਓ, ਤੁਹਾਨੂੰ ਥਾਂ ਮਿਲ ਜਾਏਗੀ। ਤੇ ਜੇ ਤੁਹਾਨੂੰ ਘਰ ਬਣਾਉਣ ਵਾਸਤੇ ਸਾਰਾ ਸਮਾਨ ਵੀ ਚਾਹੀਦਾ, ਉਹ ਸਮਾਨ ਵਸਤੂਆਂ ਵੀ ਮਿਲ ਜਾਣਗੀਆਂ। ਤੇ ਜੇ ਕਾਰੋਬਾਰ ਕਰਨ, ਸਾਰਾ ਕੁਝ ਆਪਾਂ ਵਿਚਾਰਦੇ ਆਏ ਹਾਂ ਜੀ, ਜਿਵੇਂ ਪਹਿਲਾਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਵਸੇਬਾ ਕੀਤਾ ਨਾ, ਉਦਾਂ ਹੀ ਵੀ ਜੇ ਕੋਈ ਦੁਕਾਨ ਕਰਨੀ ਜਾਣਦਾ, ਦੁਕਾਨਦਾਰੀ ਜਾਣਦਾ, ਭਾਈ ਉਹਨੂੰ ਜੋ ਸਮਾਨ ਜੋ ਵਸਤੂਆਂ ਚਾਹੀਦੀਆਂ ਉਹ ਲਿਆ ਕੇ ਆਪਣੀ ਦੁਕਾਨਦਾਰੀ ਕਰੇ। ਤੇ ਜੇ ਕੋਈ ਹੱਥੀਂ ਕੰਮ ਕਰਨਾ ਜਾਣਦਾ ਨਾ, ਕੋਈ ਕਾਰੀਗਰ ਹੈ, ਉਹ ਆਪਣੀ ਕਾਰੀਗਰੀ ਨਾਲ ਆਪਣਾ ਜਿਹੜਾ ਪ੍ਰਸ਼ਾਦਾ ਭੋਜਨ ਹੈ ਉਹ ਤੋਰੇ। ਮਤਲਬ ਜਿਹੜੀ ਵੀ ਚੀਜ਼ ਦੀ ਲੋੜ ਹੈ, ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਭਾਈ ਆ ਕੇ ਉਸ ਵਸਤੂ ਨੂੰ ਤੁਸੀਂ ਗੁਰੂ ਘਰ ਦੇ ਵਿੱਚੋਂ ਮੰਗ ਲਵੋ।
1: ਹਿਮ ਕੈ ਸਕਲ ਕਾਰਨ ਕਰੇ ਅਧਿਕ ਬਸਾਵਣ ਬਾਦਸ਼ਾਹ ਧਰੇ।
0: ਏਦਾਂ ਗੁਰੂ ਸਾਹਿਬ ਨੇ ਆਖ ਕੇ ਤੇ ਸਭਨਾਂ ਨੂੰ ਸੱਦਿਆ, ਹਕਾਰਨ ਕਰੇ ਮਾਲਕ ਨੇ ਸੱਦੇ, ਔਰ ਗੁਰੂ ਪਾਤਸ਼ਾਹ ਨੇ ਇਹ ਵਿਚਾਰਧਾਰੀ ਵੀ ਇੱਥੇ ਵਸੇਬਾ ਜਿਹੜਾ ਉਹ ਮੁੜ ਬਹੁਤ ਵਿਸ਼ਾਲ ਰੂਪ ਦੇ ਵਿੱਚ ਕੀਤਾ ਜਾਵੇ।
1: ਜੈ ਕੈ ਤੇ ਕੈ ਜਨ ਅਨਵਾਏ ਸਨਮਾਨ ਹੈ ਪੁਰ ਆਨੰਦ ਵਸਾਏ।
0: ਜਿੱਥੇ ਕਿੱਥੋਂ ਗੁਰੂ ਸਾਹਿਬ ਨੇ ਆਪ ਆਖ ਆਖ ਕੇ ਮਨੁੱਖਾਂ ਨੂੰ ਸੱਦਿਆ ਤੇ ਆਪ ਕਹਿ ਕੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਉਹਨਾਂ ਦਾ ਵਸੇਬਾ ਕਰਵਾਇਆ ਹੈ।
1: ਪਾਵਣ ਲਗੇ ਸੈਂਕੜੇ ਲੋਕ ਪ੍ਰਭ ਦੇ ਧੰਨ ਬਣਵਾਇਓ ਕ।
0: ਸਤਿਗੁਰੂ ਜੀ ਦੇ ਆਖਣ ਉੱਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਸਿੱਖ ਉੱਥੇ ਪਹੁੰਚਣ ਲੱਗ ਪਏ। ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਉੱਥੇ ਪਹੁੰਚਣ ਲੱਗ ਪਏ, ਗੁਰੂ ਪਾਤਸ਼ਾਹ ਧੰਨ ਦੇ ਕੇ ਦੌਲਤ ਦੇ ਕੇ ਉਹਨਾਂ ਦੇ ਸਹਾਰਿਆਂ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਸੋਹਣੇ ਪ੍ਰਬੰਧ ਸਤਿਗੁਰੂ ਕਰਵਾਉਂਦੇ ਹਨ।
1: ਦੋਹੇ ਛਾਤਣ ਕੇ ਕਿਸ ਕੀ ਤੀਨ ਸੁੰਦਰ ਸਦਨ ਸੁਹਾਵਣ ਕੀਨ।
0: ਵੇਖੋ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਘਰ ਬਣਵਾ ਕੇ ਦਿੱਤੇ, ਨਹੀਂ ਵੀ ਲੈ ਭਾਈ ਅੱਧਾ ਕੁ ਤੈਨੂੰ ਤਿਆਰ ਕਰ ਦਿੰਦੇ, ਅੱਧਾ ਕੁ ਤੂੰ ਆਪੇ ਬਣਾ ਲਈ, ਏਦਾਂ ਨੀ। ਕਵੀ ਜੀ ਨੇ ਤੇ ਇੱਥੋਂ ਤੱਕ ਜ਼ਿਕਰ ਕੀਤਾ ਕਿਸੇ ਨੂੰ ਗੁਰੂ ਸਾਹਿਬ ਚਵਾਰਾ ਪਾ ਕੇ ਦਿੰਦੇ ਤੇ ਕਿਸੇ ਨੂੰ ਦੋ ਦੀ ਥਾਂ ਤੇ ਤਿੰਨ ਤਿੰਨ ਛੱਤਾਂ ਵੀ ਪਾ ਕੇ ਦਿੱਤੀਆਂ ਵੀ ਤੂੰ ਵਸਣ ਵਾਲੇ ਬਣੋ, ਵਸੇਬਾ ਕਰੋ। ਕਿਸੇ ਦੀ ਘਰ ਦੀਆਂ ਦੋ ਛੱਤਾਂ ਚਵਾਰਾ ਕਹਿ ਲਓ ਤੇ ਕਿਸੇ ਦੀਆਂ ਚਵਾਰੇ ਤੋਂ ਉੱਪਰ ਇੱਕ ਛੱਤ ਹੋਰ ਤੀਜੀ ਛੱਤ, ਹੈ ਨਾ। ਅੱਜ ਦੀ ਭਾਸ਼ਾ 'ਚ ਕਹਿ ਲਈਏ ਵੀ ਤਿੰਨ ਤਿੰਨ ਮੰਜ਼ਲਾਂ ਵੀ ਗੁਰੂ ਸਾਹਿਬ ਨੇ ਬਣਵਾ ਬਣਵਾ ਦਿੱਤੀਆਂ। ਭਾਈ ਜਿੱਦਾਂ ਦਾ ਤੁਹਾਨੂੰ ਘਰ ਚਾਹੀਦਾ ਉਦਾਂ ਦਾ ਹੀ ਤੁਹਾਨੂੰ ਕਰ ਦੇਵਾਂਗੇ।
1: ਲਗੇ ਅਣਕ ਕਾਰੀਗਰ ਆਣ, ਰਚੈ ਹਵੇਲੀ ਪੋਰ ਮਹਾਨ।
0: ਅਨੇਕਾਂ ਕਾਰੀਗਰ ਆ ਗਏ ਉੱਥੇ। ਹੁਣ ਕਾਰੀਗਰਾਂ ਨੂੰ ਕਿਰਤ ਮਿਲ ਗਈ ਨਾ, ਗੁਰੂ ਸਾਹਿਬ ਨੇ ਕਾਰੀਗਰ ਸੱਦੇ ਵੀ ਆਓ ਭਾਈ ਤੁਸੀਂ ਵੀ ਇੱਥੇ ਵਸੇਬਾ ਕਰੋ ਨਾਲੇ ਤੁਹਾਨੂੰ ਕੰਮ ਦੇਵਾਂਗੇ। ਉੱਥੇ ਫਿਰ ਮਾਲਕ ਨੇ ਕਾਰੀਗਰ ਸੱਦੇ, ਨਾਲੇ ਤੇ ਉਹਨਾਂ ਦਾ ਵਸੇਬਾ ਕਰਵਾਇਆ ਤੇ ਨਾਲੇ ਗੁਰੂ ਸਾਹਿਬ ਸੁੰਦਰ ਹਵੇਲੀ ਤਿਆਰ ਕਰਵਾਉਂਦੇ ਹਨ।
1: ਨਾਨਾ ਰੀਤ ਨਿਕੇਤਨ ਪਤੰਗ, ਹਰਕਤ ਆਣ ਵਸੀ ਗਣ ਸੰਗਤ।
0: ਨਾਨਾ ਰੀਤਾਂ ਮਤਲਬ ਬੜੀਆਂ ਹੀ ਸੋਹਣੇ ਸੋਹਣੇ ਢੰਗ ਦੇ ਨਾਲ ਨਾ ਪੰਗਤਾਂ ਲਾਤੀਆਂ ਘਰਾਂ ਦੀਆਂ, ਇੱਕ ਲਾਈਨ ਦੇ ਵਿੱਚ ਵੱਖ ਵੱਖ ਸੋਹਣੇ ਸੋਹਣੇ ਤਰੀਕੇ ਨਾਲ, ਕੋਈ ਕਿਸੇ ਡਿਜ਼ਾਇਨ ਦਾ ਘਰ ਬਣਿਆ ਹੋਇਆ, ਕੋਈ ਕਿਸੇ ਤਰੀਕੇ ਦਾ ਬਣਿਆ ਹੋਇਆ, ਐ ਪੰਗਤਾਂ ਵਿੱਚ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਲਾਏ ਹੋਏ, ਔਰ ਸੰਗਤਾਂ ਜਿਹੜੀਆਂ ਹਰਖ ਕੇ ਮਤਲਬ ਬੜੀ ਖੁਸ਼ੀ ਦੇ ਨਾਲ ਆ ਆ ਕੇ ਉੱਥੇ ਵਸਦੇ ਹਨ।
1: ਬਸੇ ਖਟਕਰਮੀ ਆਏ, ਵਿਦਿਆ ਧੈਣ ਅਧਿਕ ਧਰਮ ਰਾਏ।
0: ਫਿਰ ਇਹ ਨਹੀਂ ਸੀ ਵੀ ਜੇ ਕੋਈ ਸਿੱਖ ਧਰਮ ਨਾਲ ਸੰਬੰਧ ਰੱਖਦਾ ਉਹਨੂੰ ਵਸੇਬਾ ਮਿਲੇਗਾ, ਨਹੀਂ, ਕੋਈ ਵੀ ਆ ਕੇ ਵਾਸਾ ਕਰੇ। ਹੁਣ ਜਿਹੜੇ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਉਹ ਸਾਰੇ ਆਏ, ਜਿਨ੍ਹਾਂ ਦੇ ਵਿੱਚ ਕਵੀ ਜੀ ਨੇ ਵਿਪਰਾਂ ਦਾ ਜ਼ਿਕਰ ਵੀ ਕੀਤਾ, ਜਿਹੜੇ ਖੱਟ ਕਰਮਾਂ ਨੂੰ ਕਰਨ ਦੇ ਵਿੱਚ ਨਿਪੁੰਨ ਨੇ ਉਹ ਵੀ ਆਏ, ਉਹਨਾਂ ਵੀ ਆ ਕੇ ਉਸ ਥਾਂ ਤੇ ਆਪਣਾ ਵਸੇਬਾ ਕੀਤਾ ਹੈ।
1: ਸੰਤੋਖੀ ਦਇਆ ਸੁਭਾਉ, ਗੁਰ ਕੇ ਨਗਰ ਬਸੇ ਸਮਦਾਉ।
0: ਹੁਣ ਜਿਹੜੇ ਗੁਰੂ ਕੀ ਨਗਰੀ ਵਿੱਚ ਵਸੇ ਨੇ ਉਹਨਾਂ ਦੀ ਖਾਸੀਅਤ ਇਹ ਹੈ, ਕਵੀ ਜੀ ਕਹਿੰਦੇ ਵੀ ਤਕਰੀਬਨ ਸਾਰੇ ਜਿੰਨੇ ਵੀ ਵਸੇ ਉਹ ਸਾਰੇ ਸੀਲ ਸੁਭਾਅ ਦੇ ਮਾਲਕ ਨੇ, ਬੜੇ ਸੰਤੋਖ ਵਾਲੇ, ਬੜੇ ਸਬਰ ਵਾਲੇ ਨੇ, ਜਿਨ੍ਹਾਂ ਨੇ ਆ ਕੇ ਉੱਥੇ ਵਾਸਾ ਕੀਤਾ ਹੈ।
1: ਖਤਰੀ ਕੇਤਕ ਆਣ ਰਹੇ ਹੈ, ਜਿਣ ਗੁਰ ਸ਼ਰਧਾ ਪਾਉਲ ਰਹੇ ਹੈ।
0: ਤੇ ਕਈ ਖੱਤਰੀ ਨੇ ਯੋਧੇ ਜਿਹੜੇ ਆ ਕੇ ਗੁਰੂ ਸਾਹਿਬ ਜੀ ਦੇ ਆਖਣ ਉੱਤੇ ਨਗਰ ਵਿੱਚ ਰਹੇ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਬੜੀ ਸ਼ਰਧਾ, ਬੜਾ ਹੀ ਪ੍ਰੇਮ ਧਾਰਨ ਕੀਤਾ ਹੈ।
1: ਵੈਸ਼ ਬਣਜ ਜੇ ਕਰਤਾ ਕਾਏ, ਕਰੀ ਦੁਕਾਨ ਬਾਜ਼ਾਰ ਸੁਹਾਏ।
0: ਕਈ ਉਹ ਨੇ ਜਿਹੜੇ ਹੁਣ ਹੱਥੀਂ ਕਿਰਤ ਕਰਨੀ ਜਾਣਦੇ ਨੇ, ਦੁਕਾਨ ਕਰਨੀ ਜਾਣਦੇ ਨੇ, ਉਹ ਵੀ ਆਏ। ਉਹਨਾਂ ਨੇ ਆ ਕੇ ਸਤਿਗੁਰੂ ਜੀ ਦੇ ਕੋਲੋਂ ਫਿਰ ਧਨ ਦੌਲਤ ਲੈ ਕੇ ਤੇ ਆਪਣਾ ਕਾਰ ਵਿਹਾਰ ਜਿਹੜਾ ਉਹਨੂੰ ਆਰੰਭਿਆ ਹੈ।
1: ਹੁਣ ਲੱਗੇ ਉਹ ਵਿਵਹਾਰ ਵਡੇਰੇ, ਦੇਸ਼ ਵਿਦੇਸ਼ਣ ਲਿਆਏ ਕਨੇਰੇ।
0: ਉੱਥੇ ਜੀ ਫਿਰ ਉਸੇ ਤਰ੍ਹਾਂ ਮੁੜ ਕੇ ਬਹੁਤ ਵਿਸ਼ਾਲ ਰੂਪ ਦੇ ਵਿੱਚ ਵਿਵਹਾਰ ਹੋਣ ਲੱਗ ਪਿਆ, ਕਾਰ ਵਿਹਾਰ ਹੋਣ ਲੱਗ ਪਏ ਦੇਸ਼ਾਂ ਵਿਦੇਸ਼ਾਂ ਤੋਂ। ਉੱਥੇ ਫਿਰ ਦੁਬਾਰਾ ਸੰਗਤਾਂ ਜਿਹੜੀਆਂ ਉਹ ਇਕੱਤਰ ਹੁੰਦੀਆਂ ਹਨ।
1: ਮਿਹਨਤ ਅਧਿਕ ਨਗਰ ਬਹਿ ਆਏ, ਕਿਰਤ ਕੇ ਕਰਨਹਾਰ ਗਣ ਆਏ।
0: ਕਹਿੰਦੇ ਵੀ ਮਿਹਨਤ ਅਧਿਕ ਨਗਰ ਮੈਂ ਪਾਏ, ਬਹੁਤ ਮਿਹਨਤੀ ਜਿਹੜੇ ਨੇ ਨਾ, ਮਜ਼ਦੂਰੀ ਕਰਨ ਵਾਲੇ ਮਜ਼ਦੂਰ ਜਿਹੜੇ, ਉਹਨਾਂ ਨੂੰ ਮਜ਼ਦੂਰੀ ਬੜੀ ਮਿਲੀ ਜਾਂਦੀ, ਉੱਥੇ ਕਾਰ ਵਿਹਾਰ ਬੜਾ ਮਿਲੀ ਜਾਂਦਾ। ਮਿਹਨਤੀਆਂ ਜਿਹੜਾ ਮਿਹਨਤੀ ਹੈ ਨਾ ਜੀ, ਉਹਨੂੰ ਕਦੇ ਵੀ ਕੰਮ ਦਾ ਘਾਟਾ ਨਹੀਂ ਪੈਂਦਾ। ਜਿਹੜਾ ਮਿਹਨਤੀ ਹੋਵੇ ਉਹਨੂੰ ਕਦੇ ਵੀ ਕਾਰ ਵਿਹਾਰ ਦਾ ਕੰਮ ਦਾ ਘਾਟਾ ਨਹੀਂ ਪੈਂਦਾ, ਅਤੇ ਜਿਹੜਾ ਹੋਵੇ ਹੀ ਰੱਬ ਦੀਆਂ ਦਿੱਤੀਆਂ ਖਾਣ ਵਾਲਾ, ਉਹ ਕਹਿੰਦਾ ਮੈਨੂੰ ਤਾਂ ਕੰਮ ਹੀ ਨਹੀਂ ਮਿਲਦਾ। ਜਿਹੜਾ ਹੱਥੀਂ ਮਿਹਨਤ ਕਰਨੀ ਜਾਣਦਾ ਉਹ ਆਪਣੀ ਦਸਾਂ ਨਹੁੰਆਂ ਦੀ ਕਮਾਈ ਕਰਕੇ ਫਿਰ ਭੋਜਨ ਛਕਦਾ, ਅਤੇ ਜਿਹੜਾ ਆਖੇ ਵੀ ਨਹੀਂ ਮੈਂ ਤਾਂ ਭਾਈ ਵਿਹਲਾ ਬੈਠਾ, ਕੰਮ ਮੈਂ ਕੋਈ ਕਰ ਨਹੀਂ ਸਕਦਾ, ਮੈਨੂੰ ਤਾਂ ਬੈਠੇ ਨੂੰ ਪ੍ਰਸ਼ਾਦਾ ਦਿਓ। ਸਿਆਣੇ ਉਹ ਅਖਾਣ ਵਰਤ ਕੇ ਕਹਿ ਦਿੰਦੇ ਵੀ ਉਹ ਰੱਬ ਦੀਆਂ ਦਿੱਤੀਆਂ ਹੀ ਖਾਣ ਵਾਲੇ ਨੇ, ਵੀ ਜੇ ਮਿਲ ਗਈ ਤੇ ਖਾ ਲਾਂਗੇ, ਨਹੀਂ ਤੇ ਆਪਾਂ ਕਮਾਉਣ ਨਹੀਂ ਜਾਣਾ। ਫਿਰ ਉਹ ਜਿਹਨੇ ਕਮਾਉਣ ਨਹੀਂ ਜਾਣਾ, ਵਿਹਲੀਆਂ ਖਾਣ ਦੀ ਜਿਹਨੂੰ ਆਦਤ ਪਈ, ਉਹਨੂੰ ਤੇ ਕਦੇ ਵੀ ਕੰਮ ਨਹੀਂ ਮਿਲਦਾ ਨਾ। ਜਿਹੜਾ ਮਿਹਨਤ ਕਰਨੀ ਜਾਣਦਾ, ਮਿਹਨਤ ਕਰਕੇ ਉਹ ਕਾਰ ਵਿਹਾਰ ਕਰਕੇ ਕਿਰਤ ਕਰਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਗੁਰੂ ਬਖਸ਼ ਸਦਕਾ ਕਰ ਲੈਂਦਾ, ਤੇ ਜਿਹੜਾ ਵਿਹਲੀਆਂ ਖਾਣ ਗਿਜਿਆ ਉਹਨੂੰ ਸਾਰਾ ਸਮਾਜ ਭਾਵੇਂ ਕੰਮ ਲੱਗਾ ਹੋਵੇ ਪਰ ਉਹਦੇ ਲਈ ਕਦੇ ਕੰਮ ਵਿਹਲਾ ਨਹੀਂ ਹੋਇਆ, ਕਿਉਂਕਿ ਉਹ ਕੰਮ ਕਰਨਾ ਨਹੀਂ ਚਾਹੁੰਦਾ। ਇਸ ਲਈ ਆਪਣੀਆਂ ਜ਼ਿੰਦਗੀਆਂ ਵਿੱਚ ਵਿਹਲੀਆਂ ਖਾਣ ਵਾਲੇ ਨਹੀਂ, ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੇ ਗੁਣ ਧਾਰਨ ਕਰਨਾ ਤੇ ਮਿਹਨਤ ਕਰਕੇ ਖਾਣ ਵਾਲਾ ਗੁਣ ਧਾਰਨ ਕਰੀਏ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬਣਾਇਆ ਹੀ ਕਿਰਤੀ ਹੈ, ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਬਣਾਇਆ। ਤੇ ਬਾਪੂ ਜੀ ਤੇ ਬਾਣੀ ਵਿੱਚ ਵੀ ਸਮਝਾਉਂਦੇ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਖੈਰ ਹੁਣ ਜਿਹੜੇ ਮਜ਼ਦੂਰ ਨੇ ਉਹ ਉੱਥੇ ਬਹੁਤ ਸੁਚੱਜੇ ਢੰਗ ਨਾਲ ਉਹਨਾਂ ਨੂੰ ਕਿਰਤ ਮਿਲੀ ਜਾਂਦੀ, ਉਹ ਕਿਰਤ ਕਰੀ ਜਾਂਦੇ ਆਪਦੀ ਮਿਹਨਤ ਕਰਕੇ ਤੇ ਆਪਦੇ ਘਰ ਦਾ ਗੁਜ਼ਰਾਨ ਸੁੰਦਰ ਰੂਪ ਦੇ ਵਿੱਚ ਕਰਦੇ ਹਨ।
1: ਸਕਲ ਜਾਤ ਸੁੰਦਰ ਕੀ ਰਹੀ ਕਰਹਿ ਮਜ਼ੂਰੀ ਤਨ ਗਨ ਲਈ।
0: ਕਹਿੰਦੇ ਭਾਈ ਉੱਥੇ ਹੁਣ ਕਹਿੰਦੇ ਵੀ ਜਿਹੜੇ ਲੋਕ ਨੇ ਨਾ ਉਹ ਸਾਰੇ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਢੰਗ ਦੇ ਨਾਲ ਉੱਥੇ ਰਹਿ ਰਹੇ ਨੇ, ਔਰ ਉਹਨਾਂ ਨੂੰ ਮਜ਼ਦੂਰੀ ਜਿਹੜੀ ਉਹ ਮਿਲਦੀ ਹੈ, ਔਰ ਜਿੱਥੇ ਮਜ਼ਦੂਰੀ ਮਿਲਦੀ ਹੈ ਉੱਥੇ ਕਹਿੰਦੇ ਉਹਨਾਂ ਨੂੰ ਵਿਸ਼ਾਲ ਧਨ ਵੀ ਮਿਲਦਾ, ਮਤਲਬ ਜਿੱਥੇ ਕੰਮ ਮਿਲਦਾ ਕੰਮ ਦੇ ਬਦਲੇ ਵਿੱਚ ਉਹਨਾਂ ਨੂੰ ਧਨ ਵੀ ਮਿਲਦਾ ਹੈ।
1: ਗੁਣੀ ਪੁਰਖ ਆਛੀ ਕ੍ਰਿਤ ਕਰੀ ਕਦਰ ਸ਼ਨਾਸ ਜਾਣ ਗੁਰ ਭਰੀ।
0: ਔਰ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਚੰਗੇ ਚੰਗੇ ਕਾਰੀਗਰ ਨੇ, ਸਤਿਗੁਰੂ ਜੀ ਗੁਣ ਦੀ ਕਦਰ ਕਰਨ ਵਾਲੇ ਨੇ, ਗੁਰੂ ਸਾਹਿਬ ਗੁਣ ਦੀ ਕਦਰ ਕਰਨ ਵਾਲੇ, ਗੁਣਵਾਨ ਦੀ ਕਦਰ ਕਰਨ ਵਾਲੇ, ਜਿਹੜੇ ਚੰਗੇ ਚੰਗੇ ਕਾਰੀਗਰ ਨਾ ਜੀ, ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬੜਾ ਆਪਣੇ ਕੋਲੋਂ ਉਹਨਾਂ ਬਖਸ਼ਿਸ਼ ਕਰਨੀ, ਬਹੁਤ ਧੰਨ ਉਹਨਾਂ ਨੇ ਗੁਰੂ ਸਾਹਿਬ ਨੇ ਆਪਣੇ ਕੋਲੋਂ ਦੇਣਾ। ਮਾਲਕ ਜੀ ਚੰਗੇ ਕਾਰੀਗਰਾਂ ਦੀ ਭਲੀ ਕਦਰ ਕਰਦੇ ਨੇ। ਤੁਸੀਂ ਕਦੇ ਵੀ ਵੇਖੋ ਜਿਹੜਾ ਚੰਗਾ ਲਿਖਾਰੀ ਗੁਰੂ ਸਾਹਿਬ ਨੇ ਉਹਨੂੰ ਵੀ ਨਵਾਜਿਆ, ਜਿਹੜਾ ਚੰਗਾ ਕਵੀ ਹੈ ਗੁਰੂ ਸਾਹਿਬ ਉਹਨੂੰ ਵੀ ਨਵਾਜਦੇ, ਇੱਦਾਂ ਮਾਲਕ ਜਿਹੜਾ ਚੰਗਾ ਹੱਥੀਂ ਕਿਰਤ ਕਰਨ ਵਾਲਾ ਉਹਨੂੰ ਵੀ ਗੁਰੂ ਸਾਹਿਬ ਨੂੰ, ਮਤਲਬ ਜਿਹੜਾ ਵੀ ਚੰਗੇ ਗੁਣਾਂ ਦਾ ਧਾਰਨੀ ਹੈ ਨਾ ਸਤਿਗੁਰੂ ਉਹਦੀ ਬੜੀ ਕਦਰ ਕਰਦੇ, ਮਲਕ ਪਾਤਸ਼ਾਹ ਉਹਦੇ ਉੱਤੇ ਬਹੁਤ ਬਖਸ਼ਿਸ਼ਾਂ ਕਰਦੇ ਹਨ।
1: ਔਰ ਮੈਂ ਬਸੇ ਚਲੀ ਸਬਕਾਰ ਕੋ ਕਰ ਲੈ ਪਹੁੰਚਤ ਦਰਬਾਰ।
0: ਔਰ ਸਾਰੇ ਨਗਰ ਦੇ ਵਿੱਚ ਕਾਰ ਵਿਹਾਰ ਸੋਹਣਾ ਚੱਲ ਪਿਆ, ਸਾਰਾ ਨਗਰ ਸੁਚੱਜੇ ਢੰਗ ਨਾਲ ਰਹਿਣ ਲੱਗ ਪਿਆ। ਔਰ ਕਈ ਨੇ ਫਿਰ ਜਿਹੜੇ ਨਾ ਆਪਣੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਪ ਆਪਣੇ ਹੱਥੀਂ ਤਿਆਰ ਕਰਕੇ ਵਸਤੂਆਂ ਪਦਾਰਥ, ਜਿਹੜੇ ਕਾਰੀਗਰ ਨੇ ਉਹਨਾਂ ਨੇ ਹੁਣ ਕੋਈ ਨਾ ਕੋਈ ਵਸਤੂ ਆਪਣੇ ਹੱਥੀਂ ਤਿਆਰ ਕਰ ਲੈਣੀ ਵੀ ਅੱਜ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਦੋਂ ਜਾਣਾ ਤੇ ਆਹ ਭੇਟਾ ਰੱਖਾਂਗੇ। ਇਸ ਤਰ੍ਹਾਂ ਉਹ ਤਨ ਗੁਰੂ ਕਲਗੀਧਰ ਸਾਹਿਬ ਕੋਲ ਪਹੁੰਚ ਕੇ ਵੱਖ ਵੱਖ ਤਰੀਕਿਆਂ ਨਾਲ ਆਪਣੇ ਹੱਥੀਂ ਤਿਆਰ ਕੀਤੀਆਂ ਹੋਈਆਂ ਵਸਤੂਆਂ ਪਦਾਰਥ ਸੋਹਣੇ ਰੂਪ ਦੇ ਵਿੱਚ ਉਹ ਗੁਰੂ ਕਲਗੀਧਰ ਸਾਹਿਬ ਜੀ ਅੱਗੇ ਅਰਪਣ ਕਰਦੇ ਹਨ।
1: ਤਨ ਇਨਾਮ ਕੋ ਪਾਵਣ ਕਰੈ ਆਛੀ ਕਰਨ ਚਾਤੁਰੀ ਤਰੈ।
0: ਸਤਿਗੁਰੂ ਜੀ ਅੱਗੇ ਜਦੋਂ ਵਸਤੂਆਂ ਰੱਖਦੇ ਨੇ ਮਾਲਕ ਪਾਤਸ਼ਾਹ, ਫਿਰ ਕਿਸੇ ਦੀ ਮਿਹਨਤ ਨਹੀਂ ਰੱਖਦੇ, ਸਤਿਗੁਰੂ ਫਿਰ ਉਹਨਾਂ ਨੂੰ ਆਪਣੇ ਕੋਲੋਂ ਧਨ ਦਿੰਦੇ ਨੇ, ਬਹੁਤ ਬਖਸ਼ਿਸ਼ ਸਤਿਗੁਰੂ ਜੀ ਕਰਦੇ ਨੇ ਉਹਨਾਂ ਸਭਨਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਉਂਦੇ। ਮਾਲਕ ਪਾਤਸ਼ਾਹ ਉਹਨਾਂ ਸਭਨਾਂ ਨੂੰ ਧਨ ਦਿੰਦੇ ਨੇ, ਸਭਨਾਂ ਨੂੰ ਸਤਿਗੁਰੂ ਜੀ ਉਹਨਾਂ ਦੀ ਮਿਹਨਤ ਦਾ ਫਲ ਬਖਸ਼ਦੇ ਨੇ, ਔਰ ਗੁਰੂ ਸਾਹਿਬ ਜੀ ਉਹਨਾਂ ਨੂੰ ਆਪਣੇ ਕੋਲੋਂ ਪ੍ਰਸੰਸਾ ਵੀ ਬਖਸ਼ਦੇ ਹਨ।
1: ਕਾਰੀਗਰ ਸੋ ਪ੍ਰਭੂ ਉਚਾਰਾ ਰੁਚਿਰ ਦੁਕਾਨ ਬਣਾਏ ਬਜਾਰਾ।
0: ਹੁਣ ਜਿਹੜੇ ਕਾਰੀਗਰ ਨੇ ਸਤਿਗੁਰੂ ਨੇ ਉਹਨਾਂ ਨਾਲ ਬਚਨ ਕਰਕੇ ਉਹਨਾਂ ਨੂੰ ਹੁਕਮ ਕੀਤਾ, ਕਹਿੰਦੇ ਇੱਦਾਂ ਕਰੋ ਭਾਈ ਬਾਜ਼ਾਰ ਦੇ ਵਿੱਚ ਨਾ ਸੁੰਦਰ ਸੁੰਦਰ ਦੁਕਾਨਾਂ ਹੋਰ ਤਿਆਰ ਕਰੋ। ਸੋਹਣੀਆਂ ਦੁਕਾਨਾਂ ਬਣਾਉਣ ਵਾਸਤੇ ਕਾਰੀਗਰਾਂ ਨੂੰ ਗੁਰੂ ਸਾਹਿਬ ਬਚਨ ਕਰਦੇ ਹਨ।
1: ਚਾਰ ਪਰਤੋਲੀ ਰਚੀਐ ਜਿਤ ਕਿਤ ਬਸੈ ਸੁਖੀ ਨਰ ਗਣ ਤਰ ਹਿਤ ਚਿਤ।
0: ਕਹਿੰਦੇ ਭਾਈ ਸਾਰੇ ਪਾਸੇ ਨਾ, ਮਤਲਬ ਜਿੱਥੇ ਵੀ ਬਾਜ਼ਾਰ ਬਣਾਉਣਾ, ਬਾਜ਼ਾਰ ਵਿੱਚ ਦੁਕਾਨਾਂ ਬਣਾਉਣੀਆਂ ਤੇ ਚੇਤਾ ਰੱਖਿਓ ਜਿਹੜੀ ਸੜਕ ਹੈ ਉਹ ਚੌੜੀ ਰੱਖਿਓ, ਬਾਜ਼ਾਰ ਖੁੱਲਾ ਹੋਵੇ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਹਨ।
1: ਸੁਣ ਕੇ ਹੁਕਮ ਰਚਿਓ ਸਭ ਸੁੰਦਰ ਜੈ ਕੈ ਰੁਚਿਰ ਪੋਰ ਕੇ ਮੰਦਰ।
0: ਕਹਿੰਦੇ ਬਹੁਤ ਸੋਹਣੇ ਢੰਗ ਨਾਲ ਜਿਹੜੇ ਕਾਰੀਗਰ ਉਹ ਗੁਰੂ ਸਾਹਿਬ ਦਾ ਆਖਿਆ ਬਚਨ ਸਮਝ ਕੇ ਵੀ ਮਾਲਕ ਕੀ ਚਾਹੁੰਦੇ ਨੇ ਹਨਾ, ਉਹਨਾਂ ਨੇ ਓਦਾਂ ਹੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਓਦਾਂ ਉਹਨਾਂ ਨੇ ਸੋਹਣੇ ਸੋਹਣੇ ਘਰ ਤਿਆਰ ਕੀਤੇ, ਉੱਥੇ ਵੀ ਥਾਂ ਬੜੀ ਖੁੱਲੀ ਤੇ ਜਿਹੜੀਆਂ ਉਹਨਾਂ ਨੇ ਦੁਕਾਨਾਂ ਬਾਜ਼ਾਰ ਵਿੱਚ ਬਣਾਈਆਂ ਤੇ ਉਹ ਬਾਜ਼ਾਰ ਵੀ ਬਹੁਤ ਵਿਸ਼ਾਲ ਰੂਪ ਦੇ ਵਿੱਚ ਖੁੱਲੇ ਰੂਪ ਦੇ ਅੰਦਰ ਬਣਾਏ ਹਨ।
1: ਜਨ ਵਿਸ਼ਕਰਮਾ ਆਣ ਬਣਾਏ ਪੰਕਤ ਸਦਨ ਬਾਜ਼ਾਰ ਸੋਹਾਏ।
0: ਜਿਵੇਂ ਹੁਣ ਮੰਨਿਆ ਜਾਂਦਾ ਹੈ ਨਾ ਵੀ ਕਾਰੀਗਰਾਂ ਦੇ ਵਿੱਚ ਵਿਸ਼ਕਰਮਾ ਸਭ ਤੋਂ ਵੱਡਾ ਕਾਰੀਗਰ ਮੰਨਿਆ, ਕਹਿੰਦੇ ਜਿਵੇਂ ਉਹਦੀ ਬਣਾਈ ਹੋਈ ਵਸਤੂ ਨੂੰ ਕੋਈ ਨਿੰਦ ਨਹੀਂ ਨਾ ਸਕਦਾ, ਇੱਦਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੇ ਕਾਰੀਗਰ ਲਾਏ ਉਹਨਾਂ ਨੇ ਉਸੇ ਢੰਗ ਨਾਲ ਬਣਤਰ ਬਣਾਈ ਵੀ ਉਹਨਾਂ ਦੀ ਬਣਾਈ ਬਣਤਰ ਨੂੰ ਕੋਈ ਨਿੰਦ ਨਹੀਂ ਸਕਦਾ। ਜਿਹੜੀ ਵੀ ਸੋਹਣੀ ਚੀਜ਼ ਉਹਨਾਂ ਨੇ ਰਚੀ, ਭਾਵੇਂ ਘਰ ਦੀ ਗੱਲ ਕਰ ਲਓ, ਭਾਵੇਂ ਦੁਕਾਨਾਂ ਦੀ ਗੱਲ ਕਰ ਲਓ, ਜੋ ਵੀ ਉਹਨਾਂ ਰਚਿਆ ਉਹ ਸਾਰਾ ਕੁਝ ਇਸ ਢੰਗ ਨਾਲ ਸੋਹਣੇ ਸੁਚੱਜੇ ਢੰਗ ਨਾਲ ਰਚਿਆ ਵੀ ਵੇਖਣ ਵਾਲਾ ਉਹਨਾਂ ਦੀ ਨਿੰਦਿਆ ਨਹੀਂ ਕਰ ਸਕਦਾ।
1: ਸੁੰਦਰ ਗਰੀ ਕਰੀ ਇੱਕ ਸਾਰੀ ਵਿਚਰਤ ਹਰਕਤ ਚਿਤ ਨਰ ਨਾਰੀ,
0: ਔਰ ਸਾਰੀਆਂ ਗਲੀਆਂ ਇੱਕ ਸਾਰ ਜਿਹੀਆਂ ਬਣਾਈਆਂ ਸਾਰੀਆਂ ਹੀ। ਇਹ ਨਹੀਂ ਵੀ ਕਦੋਂ ਗਲੀ ਨੂੰ ਖੁੱਲਿਆ ਕਰਤਾ ਕਦੋਂ ਗਲੀ ਭੀੜੀ ਕਰਤੀ, ਨਹੀਂ ਇੱਕ ਸਾਰ। ਤੇ ਜਦੋਂ ਮਨੁੱਖ ਹੁਣ ਉਹ ਗੱਲ ਵੱਖਰੀ ਹੈ ਜੀ, ਜਿਵੇਂ ਆਪਾਂ ਕਹਿ ਲਈਏ ਨਾ ਉਹ ਅੱਜ ਤੋਂ ਕੁਝ ਚਿਰ ਪਹਿਲਾਂ ਸੜਕਾਂ ਜਿਹੜੀਆਂ ਹੁਣ ਆਪਾਂ ਜਿਨ੍ਹਾਂ ਤੇ ਤੁਰੇ ਫਿਰਦੇ ਲੱਗਦਾ ਸੀ ਬੜੀਆਂ ਖੁੱਲੀਆਂ ਸੜਕਾਂ, ਤੇ ਹੁਣ ਉਹ ਵੀ ਭੀੜੀਆਂ ਲੱਗਣ ਲੱਗ ਗਈਆਂ ਕਿਉਂਕਿ ਦਿਨ ਬਾ ਦਿਨ ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਨਾ, ਜਨਸੰਖਿਆ ਵੱਧਦੀ ਜਾ ਰਹੀ, ਤਿਵੇਂ ਤਿਵੇਂ ਉਹ ਰਾਹ ਭੀੜੇ ਲੱਗਣ ਲੱਗ। ਗੁਰੂ ਕਲਗੀਧਰ ਸਾਹਿਬ ਨੇ ਉਹਨਾਂ ਵੇਲਿਆਂ ਦੇ ਅਨੁਸਾਰ ਜਿਹੜੇ ਬਾਜ਼ਾਰ ਤਿਆਰ ਕਰਵਾਏ ਉਹ ਬਾਜ਼ਾਰ ਬਹੁਤ ਖੁੱਲ੍ਹੇ ਤਿਆਰ ਕਰਵਾਏ, ਬਹੁਤ ਸੋਹਣੇ ਢੰਗ ਨਾਲ ਤਿਆਰ ਕਰਵਾਏ, ਉਹ ਸੜਕਾਂ ਸਾਰੀਆਂ ਇੱਕ ਸਾਰ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਤਿਆਰ ਕੀਤੀਆਂ ਹੋਈਆਂ। ਤੇ ਜਦੋਂ ਨਰ ਤੇ ਨਾਰੀਆਂ ਮਨੁੱਖ ਉਹ ਸੜਕਾਂ ਦੇ ਉੱਤੇ ਵਿਚਰਦੇ ਬਾਜ਼ਾਰ ਵਿੱਚ ਵਿਚਰਦੇ ਨੇ ਤੇ ਬਹੁਤ ਹੀ ਪ੍ਰਸੰਨਤਾ ਦੇ ਨਾਲ ਵਿਚਰਦੇ ਹਨ।
1: ਮੈਂ ਉਪਬਣ ਲਗਵਾਏ ਤਰਵਰ ਸਰਵ ਜਾਤ ਕੇ ਲਾਏ।
0: ਫਿਰ ਇਹ ਨਹੀਂ ਵੀ ਮਾਲਕ ਪਾਤਸ਼ਾਹ ਨੇ ਬਾਜ਼ਾਰ ਤਿਆਰ ਕਰਵਾ ਲਿਆ ਤੇ ਕੁਝ ਹੋਰ। ਗੁਰੂ ਸਾਹਿਬ ਨੇ ਫਿਰ ਬਾਜ਼ਾਰ ਤਿਆਰ ਕਰਵਾਉਣ ਦੇ ਨਾਲ ਨਾਲ ਨਾ ਨਗਰ ਦੇ ਚਾਰੇ ਪਾਸੇ ਇੱਕ ਸੋਹਣੇ ਬਗੀਚੇ ਤਿਆਰ ਕਰਵਾਏ, ਔਰ ਜਿਹੜੇ ਬਗੀਚੇ ਗੁਰੂ ਸਾਹਿਬ ਨੇ ਤਿਆਰ ਕਰਵਾਏ ਨਾ ਉਹਨਾਂ ਬਗੀਚਿਆਂ ਦੇ ਵਿੱਚ ਫਿਰ ਮਾਲਕ ਪਾਤਸ਼ਾਹ ਨੇ ਸੁੰਦਰ ਸੁੰਦਰ ਰੁੱਖ ਲਗਵਾਏ, ਸੋਹਣੇ ਸੋਹਣੇ ਬੂਟੇ ਲਗਵਾਏ, ਸੁੰਦਰ ਰੁੱਖ ਲਗਵਾਏ ਭਾਂਤ ਭਾਂਤ ਦੇ, ਅਲੱਗ ਅਲੱਗ ਤਰੀਕਿਆਂ ਦੇ, ਅਲੱਗ ਅਲੱਗ ਕਿਸਮਾਂ ਦੇ, ਔਰ ਇਸੇ ਤਰ੍ਹਾਂ ਫੁੱਲਾਂ ਵਾਲੇ ਜਿਹੜੇ ਬੂਟੇ ਉਹਨਾਂ ਨੂੰ ਗੁਰੂ ਸਾਹਿਬ ਨੇ ਬਹੁਤ ਸੋਹਣੇ ਢੰਗ ਦੇ ਨਾਲ, ਔਰ ਵੱਖ ਵੱਖ ਤਰ੍ਹਾਂ ਦੇ ਫੁੱਲ ਜਿਹੜੇ ਨਾ ਉਹ ਸਾਰੇ ਬੂਟਿਆਂ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਜੀ ਉੱਥੇ ਤਿਆਰ ਕਰਵਾਏ ਹੋਏ ਬਗੀਚਿਆਂ ਦੇ ਵਿੱਚ ਲਗਵਾਉਂਦੇ ਹਨ।
1: ਨਾਨਾ ਵਰਣ ਲੱਗੀ ਫੁਲਵਾਰੀ ਵਿਕਸਤ ਪ੍ਰਥਕ ਪ੍ਰਥਕ ਰਚ ਤਿਆਰੀ।
0: ਜਿੱਥੇ ਉਹਨਾਂ ਰੁੱਖਾਂ ਜਿਹੜੇ ਫਲਦਾਰ ਰੁੱਖ ਨੇ ਉਹ ਅਨੇਕਾਂ ਕਿਸਮਾਂ ਦੇ ਨੇ, ਤੇ ਜਿਹੜੀ ਫੁਲਵਾੜੀ ਫੁੱਲਾਂ ਵਾੜੀ ਜਿਹੜੇ ਬੂਟੇ ਨੇ ਉਹ ਅਨੇਕਾਂ ਕਿਸਮਾਂ ਦੇ ਨੇ। ਜੇ ਕੋਈ ਫਲਾਂ ਵਾਲੇ ਰੁੱਖਾਂ ਨੂੰ ਵੇਖਦਾ ਉਹ ਵੇਖ ਕੇ ਬੜਾ ਪ੍ਰਸੰਨ ਹੁੰਦਾ ਵੀ ਫਲ ਬੜੇ ਸੋਹਣੇ ਨੇ ਔਰ ਬਹੁਤ ਹੀ ਰਸ ਭਰੇ ਹੋਏ ਨੇ। ਤੇ ਜੇ ਕੋਈ ਫੁੱਲਾਂ ਵਾਲੇ ਪੌਦਿਆਂ ਨੂੰ ਵੇਖਦਾ, ਉਹਨਾਂ ਬੂਟਿਆਂ ਨੂੰ ਵੇਖਦਾ, ਉਹ ਵੇਖ ਕੇ ਉਹਨਾਂ ਬੂਟਿਆਂ ਦੇ ਰੰਗ, ਉਹਨਾਂ ਦਾ ਰੂਪ, ਉਹਨਾਂ ਦੀ ਸੁਗੰਧੀ, ਉਹਨਾਂ ਨੂੰ ਵੇਖ ਕੇ ਬੜਾ ਪ੍ਰਸੰਨ ਹੁੰਦਾ ਵੀ ਗੁਰੂ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਤਿਆਰ ਕਰਵਾਏ ਹਨ।
1: ਬੀਚ ਸੰਡਲ ਕਰੇ ਚੁਕੋਣ ਨਿਕਟ ਨਿਕਟ ਤਰਵਰ ਬੜ ਜਾਣ।
0: ਕਹਿੰਦੇ ਵੀ ਮਾਲਕ ਜੀ ਨੇ ਨਾ ਇੰਨੇ ਕੁ ਸੋਹਣੇ ਤਰੀਕੇ ਦੇ ਨਾਲ ਉੱਥੇ ਰੁੱਖ ਜਿਹੜੇ ਉਹ ਲਗਵਾਏ ਨੇ ਵੀ ਚਾਰੇ ਕੋਨਿਆਂ ਤੇ ਨਿਕਟ ਨਿਕਟ ਨੇੜੇ ਨੇੜੇ ਕਰਕੇ ਨਾ ਬਹੁਤ ਸੋਹਣੇ ਤਰੀਕੇ ਦੇ ਨਾਲ, ਕਿਉਂਕਿ ਰੁੱਖਾਂ ਨੂੰ ਹੇਠਾਂ ਤੋਂ ਦੂਰ ਦੂਰ ਕਰਕੇ ਜਦੋਂ ਲਾਈਏ ਤੇ ਰੁੱਖ ਦਾ ਉੱਪਰਲਾ ਹਿੱਸਾ ਜਦੋਂ ਵਿਸ਼ਾਲ ਬਣਦਾ ਨਾ ਐ ਖਿਲਰਦਾ ਰੁੱਖ, ਫਿਰ ਉਹ ਸਾਰੇ ਰੁੱਖ ਆਪਸ ਦੇ ਵਿੱਚ ਜੁੜ ਜਾਂਦੇ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਸੋਹਣਾ ਬਾਗ ਜਿਹੜਾ ਉਹ ਆਪ ਸਤਿਗੁਰੂ ਲਗਵਾਉਂਦੇ ਹਨ।
1: ਆੜੂ ਦਾੜਮ ਕਦਲੀ ਖਰੇ ਸਿਓ ਰਸਾਲ ਜਿਸਵਾਦਲ ਖਰੇ।
0: ਸਤਿਗੁਰੂ ਜੀ ਨੇ ਉਹਨਾਂ ਦੇ ਵਿੱਚ ਹੁਣ ਫਲਦਾਰ ਬੂਟੇ ਜਿਹੜੇ ਲਗਵਾਏ ਨੇ ਜਿਨ੍ਹਾਂ ਦਾ ਜ਼ਿਕਰ ਕਵੀ ਜੀ ਕਰ ਰਹੇ, ਕਹਿੰਦੇ ਆੜੂਆਂ ਦੇ ਰੁੱਖ ਸਤਿਗੁਰੂ ਪਾਤਸ਼ਾਹ ਨੇ ਲਗਵਾਏ ਹਨਾ। ਅਨਾਰਾਂ ਦੇ ਦਾੜਮ ਸ਼ਬਦ ਵਰਤਿਆ ਜਾਂਦਾ ਅਨਾਰ ਵਾਸਤੇ, ਦਾੜਮ ਗੁਰੂ ਸਾਹਿਬ ਨੇ ਜਿੱਥੇ ਆੜੂ ਦਾੜਮ ਔਰ ਕਦਲੀ, ਕਦਲੀ ਸ਼ਬਦ ਵਰਤਿਆ ਜਾਂਦਾ ਕੇਲਿਆਂ ਵਾਸਤੇ, ਕੇਲਿਆਂ ਦੇ ਰੁੱਖ ਸਤਿਗੁਰੂ ਜੀ ਨੇ ਉੱਥੇ, ਮਤਲਬ ਫਲਦਾਰ ਬੂਟੇ ਜਿਹੇ ਕਹਿ ਲਓ, ਫਲਦਾਰ ਰੁੱਖ ਕਹਿ ਲਓ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਉੱਥੇ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਲਗਵਾਏ ਹਨ।
1: ਤੁਰਸ਼ ਮਦਰ ਫਲ ਜਿਨ ਕੋ ਬ੍ਰਿੰਦ ਇੱਕ ਲਗ ਹਵੈ ਇੱਕ ਹੋਤ ਬਿਲੰਦ।
0: ਜਿਹੜੇ ਹੁਣ ਉਹਨਾਂ ਜਿਹੜੇ ਪੌਦੇ ਗੁਰੂ ਸਾਹਿਬ ਨੇ ਰੁੱਖ ਜਿਹੜੇ ਲਗਵਾਏ ਨਾ ਉਹਨਾਂ ਦੇ ਵਿੱਚ ਜਿਹੜਾ ਫਲ ਲੱਗਦਾ ਨਾ, ਉਹਨਾਂ ਫਲਾਂ ਦੇ ਵਿੱਚ ਕੁਝ ਫਲ ਐਸੇ ਨੇ ਜਿਹੜੇ ਖੱਟੇ ਰਸ ਵਾਲੇ ਨੇ, ਤੇ ਕੁਝ ਫਲ ਐਸੇ ਨੇ ਜਿਹੜੇ ਮਿਠਾਸ ਨਾਲ ਭਰੇ ਹੋਏ ਨੇ। ਕੁਝ ਫਲਾਂ ਦਾ ਆਕਾਰ ਛੋਟਾ ਹੈ ਤੇ ਕੁਝ ਫਲਾਂ ਦਾ ਆਕਾਰ ਵੱਡਾ ਹੈ। ਇੱਦਾਂ ਕਹਿ ਲਓ ਵੀ ਮਾਲਕ ਨੇ ਹਰ ਰਸ ਨਾਲ ਭਰੇ ਹੋਏ ਜਿਹੜੇ ਫਲਦਾਰ ਬੂਟੇ ਨੇ, ਹਰ ਰਸ ਨਾਲ ਭਰੇ ਹੋਏ ਫਲ, ਕੁਝ ਫਲ ਖੱਟੇ ਵੀ ਹੁੰਦੇ ਨੇ ਤੇ ਕੁਝ ਫਲ ਮਿੱਠੇ ਵੀ, ਮਾਲਕ ਨੇ ਹਰ ਰਸ ਵਾਲੇ ਫਲ ਉੱਥੇ ਲਗਵਾਏ ਔਰ ਹਰ ਤਰੀਕੇ ਦੇ ਨਾਲ ਸੋਹਣੇ ਸੁਚੱਜੇ ਢੰਗ ਨਾਲ ਸਤਿਗੁਰੂ ਲਗਵਾਉਂਦੇ। ਕੁਝ ਛੋਟੇ ਫਲਾਂ ਵਾਲੇ ਨੇ ਤੇ ਕੁਝ ਵੱਡੇ ਫਲਾਂ ਦੇ ਨਾਲ ਭਰੇ ਹੋਏ ਹਨ।
1: ਆਤ ਅੰਗੂਰ ਲੱਤਾ ਲਗਵਾਈ ਜੈ ਕੈ ਪੰਕਤ ਖਰੀ ਸੁਹਾਈ।
0: ਸਤਿਗੁਰੂ ਜੀ ਨੇ ਅੰਗੂਰਾਂ ਦੀਆਂ ਵੇਲਾਂ ਤੱਕ ਲਗਵਾਈਆਂ, ਉਹ ਵੇਲਾਂ ਜਿਹੜੀਆਂ ਲਗਵਾਈਆਂ ਨਾ ਇੱਕ ਕਤਾਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਉਹ ਲੱਗੀਆਂ ਹੋਈਆਂ ਵੇਲਾਂ ਜਿਹੜੀਆਂ ਬੜੀਆਂ ਸ਼ੋਭਾ ਪਾਉਂਦੀਆਂ, ਬਹੁਤ ਹੀ ਸੁੰਦਰ ਲੱਗ ਰਹੀਆਂ ਹਨ।
1: ਬੋਲਤ ਗਨ ਬਿਹੰਗ ਬਹੁ ਜਾਤੀ ਕੋਕਿਲ ਕੀਰ ਮੋਰ ਬਹੁ ਭਾਂਤੀ।
0: ਹੁਣ ਸੁਭਾਵਿਕ ਜਿਹੀ ਗੱਲ ਹੈ ਜੀ, ਜਿੱਥੇ ਹਰਿਆਵਲ ਹੋਏਗੀ ਤੇ ਉਦੋਂ ਤੇ ਅਨੰਦਪੁਰ ਸਾਹਿਬ ਦਾ ਇਲਾਕਾ ਹੈ ਵੀ ਬਹੁਤ ਸੰਘਣੇ ਜੰਗਲਾਂ ਦਾ ਮਾਲਕ ਅਨੰਦਪੁਰ ਸਾਹਿਬ। ਅੱਜ ਦਾ ਅਨੁਸਾਰ ਵੀ ਜੇ ਆਪਾਂ ਵੇਖਾਂਗੇ ਤੇ ਅਨੰਦਪੁਰ ਸਾਹਿਬ ਹਰਿਆਵਲ ਬਹੁਤ ਹੈ, ਅਜੇ ਵੀ ਹਰਿਆਵਲ ਬਹੁਤ ਹੈ। ਪਰ ਧੰਨ ਗੁਰੂ ਕਲਗੀਧਰ ਸਾਹਿਬ ਦੇ ਵੇਲੇ ਜਦੋਂ ਆਪਾਂ ਵੇਖਾਂਗੇ, ਇਤਿਹਾਸ ਪੜ੍ਹੋ ਤੇ ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ, ਰੁੱਖ ਹੀ ਰੁੱਖ ਨੇ। ਇੱਕ ਤੇ ਇਲਾਕਾ ਪਹਾੜੀ ਹੈ, ਉੱਥੇ ਬਹੁਤ ਪਰਮਾਰ ਹੈ ਰੁੱਖਾਂ ਦੀ। ਕਵੀ ਜੀ ਕਹਿੰਦੇ ਵੀ ਜਿਹੜੇ ਗੁਰੂ ਸਾਹਿਬ ਨੇ ਸੋਹਣੇ ਬਗੀਚੇ ਤਿਆਰ ਕਰਵਾਏ ਨਾ, ਉਹ ਭਾਵੇਂ ਫਲਦਾਰ ਬੂਟਿਆਂ ਵਾਲੇ ਕਹਿ ਲਓ ਤੇ ਫੁੱਲਾਂ ਵਾਲੇ ਪੌਦਿਆਂ ਵਾਲੇ ਕਹਿ ਲਓ, ਜਿੰਨੇ ਵੀ ਬਗੀਚੇ ਬਾਗ ਸਤਿਗੁਰੂ ਨੇ ਤਿਆਰ ਕਰਵਾਏ, ਉਹ ਜਿੱਥੇ ਉਹਨਾਂ ਵਿੱਚ ਫਲ ਅਤੇ ਫੁੱਲ ਸ਼ੋਭਦੇ ਨੇ ਨਾ, ਹੁਣ ਫਲ ਅਤੇ ਫੁੱਲਾਂ ਦੇ ਨਾਲ ਨਾਲ ਰੁੱਖਾਂ ਦੇ ਕੋਲ ਪੰਛੀਆਂ ਦਾ ਆਉਣਾ ਵੀ ਇੱਕ ਸੁਭਾਵਿਕ ਨਿਯਮ ਹੈ। ਜਿਹੜੇ ਰੁੱਖ ਨੂੰ ਫਲ ਲੱਗਣਗੇ ਉੱਥੇ ਪੰਛੀ ਆ ਕੇ ਬੈਠਣਗੇ, ਤੇ ਜਿਹੜੇ ਫੁੱਲਾਂ ਬੂਟਿਆਂ ਨੂੰ ਫੁੱਲ ਲੱਗਣਗੇ ਉੱਥੇ ਭੌਰਿਆਂ ਦਾ ਆਉਣਾ ਵੀ ਸੁਭਾਵਿਕ ਹੈ। ਇਹ ਨਹੀਂ ਵੀ ਬੂਟੇ ਨੂੰ ਫੁੱਲ ਲੱਗੇ ਹੁਣ ਤੇ ਭੌਰੇ ਸੱਦਾ ਦੇ ਦੇ ਕੇ ਬੁਲਾਉਣੇ ਪੈਣਗੇ ਵੀ ਆਓ ਭਾਈ ਫੁੱਲ ਖਿੜ ਗਏ ਤੁਸੀਂ ਆ ਕੇ ਸੁਗੰਧੀ ਮਾਣੋ, ਇੱਦਾਂ ਨਹੀਂ ਆਉਣਾ। ਜਿੱਥੇ ਰੁੱਖ ਨੂੰ ਫਲ ਲੱਗੇਗਾ ਉੱਥੇ ਪੰਛੀਆਂ ਦਾ ਸੁਭਾਵਿਕ ਆ ਕੇ ਬੈਠ ਜਾਣਾ, ਇਹ ਕੁਦਰਤੀ ਇੱਕ ਸੁਭਾਅ ਕਹਿ ਲਓ। ਜਿੱਥੇ ਫੁੱਲ ਖਿੜੇਗਾ ਭੌਰੇ ਨੂੰ ਸੱਦਣਾ ਨਹੀਂ, ਭੌਰਾ ਵੀ ਸੁਭਾਵਿਕ, ਤਿਤਲੀਆਂ ਵੀ ਸੁਭਾਵਿਕ ਹੀ ਉੱਥੇ ਬਹਿ ਕੇ ਆ ਕੇ ਰਸ ਮਾਣਦੀਆਂ ਨੇ। ਹੁਣ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਉਹਨਾਂ ਬਗੀਚਿਆਂ ਦੇ ਵਿੱਚ ਜਿੱਥੇ ਫੁੱਲ ਅਤੇ ਫਲ ਸ਼ੋਭਦੇ ਨੇ ਨਾ, ਉੱਥੇ ਬਹੁਤ ਹੀ ਕਿਸਮਾਂ ਦੇ ਪੰਛੀ ਨੇ ਜਿਹੜੇ ਉੱਥੇ ਆ ਕੇ ਆਪਣੀ ਆਪਣੀ ਭਾਸ਼ਾ ਵਿੱਚ ਬੋਲਦੇ ਚਹਿਚਹਾਉਂਦੇ ਨੇ, ਜਿਹਦੇ ਵਿੱਚ ਕਵੀ ਜੀ ਨੇ ਜ਼ਿਕਰ ਕੀਤਾ ਕੋਕਿਲ ਕੋਇਲ, ਫਿਰ ਜ਼ਿਕਰ ਕਰਦੇ ਕੀਰ ਤੋਤੇ, ਮੋਰ। ਇਹ ਪੰਛੀ ਨੇ ਬਹੁਤ ਤਰੀਕਿਆਂ ਦੇ ਜਿਹੜੇ ਉੱਥੇ ਆ ਕੇ ਆਪਣੀ ਆਪਣੀ ਆਵਾਜ਼ ਦੇ ਵਿੱਚ ਜਦੋਂ ਕੂਕਦੇ ਨੇ ਬੋਲਦੇ ਨੇ ਤੇ ਮਨ ਨੂੰ ਮੋਹਦੇ ਹਨ।
1: ਪਰਾਵਤ ਚਕਵਣ ਕੇ ਨਾਦ ਜਿਣ ਕੇ ਸੁਣੇ ਹੋਏ ਐਲਾਦ।
0: ਪਾਰਾਵਤ, ਪਾਰਾਵਤ ਸ਼ਬਦ ਵਰਤਿਆ ਜਾਂਦਾ ਕਬੂਤਰ ਦੇ ਵਾਸਤੇ, ਕਬੂਤਰ ਵੀ ਔਰ ਚਕਵਨ ਜਿਹੜਾ ਹੈ ਨਾ, ਚਕਵੀ ਤੇ ਚਕਵਾ ਜਿਹੜਾ ਉਹ ਵੀ ਆਪਣੀ ਆਪਣੀ ਆਵਾਜ਼ ਦੇ ਵਿੱਚ ਉੱਥੇ ਆਪ ਚਹਿਚਹਾਉਂਦੇ ਹਨ।
1: ਹੋਰੇ ਦਿਵਸਣ ਰਚਨਾ ਕਣੀ ਪ੍ਰਭੂ ਕਿਰਪਾ ਤੇ ਸੁੰਦਰ ਬਣੀ।
0: ਬਸ ਇਹ ਗੁਰੂ ਕਲਗੀਧਰ ਸਾਹਿਬ ਦੀ ਆਪਣੀ ਮੌਜ ਹੈ, ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਨੇ ਸੁੰਦਰ ਰਚਨਾ ਫਿਰ ਤਿਆਰ ਕਰਤੀ। ਭਾਵੇਂ ਸਤਿਗੁਰੂ ਅਨੰਦਪੁਰ ਸਾਹਿਬ ਛੱਡ ਕੇ ਚਲੇ, ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ ਨਾ, ਉਦੋਂ ਕਹਿ ਸਕਦੇ ਹਾਂ ਵੀ ਮਾਲਕ ਪਾਤਸ਼ਾਹ ਜੀ ਦੇ ਛੱਡਣ ਨਾਲ ਅਨੰਦਪੁਰ ਸਾਹਿਬ ਦੀ ਇਕੱਲੀ ਇਕੱਲੀ ਗਲੀ ਇਕੱਲਾ ਇਕੱਲਾ ਘਰ ਮੁਰਝਾ ਗਿਆ ਹੋਵੇਗਾ। ਜਦੋਂ ਗੁਰੂ ਸਾਹਿਬ ਨੇ ਆ ਕੇ ਮੁੜ ਵਸੇਬਾ ਕੀਤਾ ਫਿਰ ਉਸੇ ਤਰ੍ਹਾਂ ਹੀ ਖੇੜਾ, ਫਿਰ ਉਸੇ ਤਰ੍ਹਾਂ ਉਹ ਖਿੜ ਗਿਆ, ਇਕੱਲਾ ਇਕੱਲਾ ਰੁੱਖ ਖਿੜ ਗਿਆ ਗੁਰੂ ਸਾਹਿਬ ਜੀ ਦੇ ਆਉਣ ਨਾਲ, ਇਕੱਲਾ ਇਕੱਲਾ ਘਰ ਖਿੜ ਗਿਆ ਨਾ, ਬਾਜ਼ਾਰ ਫਿਰ ਉਸੇ ਤਰ੍ਹਾਂ ਸੱਜ ਗਏ। ਜਦੋਂ ਸਤਿਗੁਰੂ ਜੀ ਆਏ ਨੇ ਸਾਰਾ ਅਨੰਦਪੁਰ ਸਾਹਿਬ ਖਿੜਾਓ ਵਿੱਚ ਆਇਆ ਹੈ। ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਮਾਲਕ ਨੇ ਵਿਸ਼ਾਲ ਸੋਹਣੀ ਰਚਨਾ ਤਿਆਰ ਕੀਤੀ ਹੈ।
1: ਕਵੀ ਗੁਰ ਟਿਗ ਪੁਣ ਆਏ ਕਰੈ ਕਵਿਤਣ ਅਧਿਕ ਰਜਾਏ।
0: ਬਹੁਤ ਸਾਰੇ ਕਵੀ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਪਹੁੰਚੇ, ਉੱਥੇ ਜਿਨ੍ਹਾਂ ਨੇ ਆ ਕੇ ਫਿਰ ਸਤਿਗੁਰੂ ਜੀ ਦੇ ਕੋਲ ਅਲੱਗ ਅਲੱਗ ਤਰੀਕਿਆਂ ਦੇ ਛੰਦਾਬੰਦੀ ਕਰਕੇ ਕਵਿਤਾਵਾਂ ਬਣਾ ਬਣਾ ਕੇ, ਰਚਨਾਵਾਂ ਬਣਾ ਬਣਾ ਕੇ, ਕਵਿਤ ਬਣਾ ਬਣਾ ਕੇ ਸਤਿਗੁਰੂ ਨੂੰ ਸੁਣਾਏ, ਮਾਲਕ ਪਾਤਸ਼ਾਹ ਜੀ ਦੇ ਕੋਲੋਂ ਖੁਸ਼ੀਆਂ ਲੈਂਦੇ ਹਨ।
1: ਮੋਜ ਦਰਬ ਕੀ ਪਾਏ ਬਡੇਰੀ ਕੀਰਤ ਜੈ ਕੈ ਬਿਸਰ ਕਨੇਰੀ।
0: ਜਦੋਂ ਉਹ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਆਪਣੀਆਂ ਰਚਨਾਵਾਂ ਸੁਣਾਉਂਦੇ ਨੇ, ਭਾਵੇਂ ਉਹ ਕਵਿਤ ਰੂਪ ਵਿੱਚ ਹੈ ਭਾਵੇਂ ਕਵਿਤਾ ਰੂਪ ਦੇ ਵਿੱਚ ਹੈ ਨਾ, ਛੰਦਾਬੰਦੀ ਜਿਹੜੀ ਉਹਨਾਂ ਕੀਤੀ ਸੋਹਣੀ, ਸਤਿਗੁਰੂ ਫਿਰ ਆਪਣੇ ਕੋਲੋਂ ਬਹੁਤ ਵਿਸ਼ਾਲ ਰੂਪ ਚ ਧੰਨ ਬਖਸ਼ਦੇ, ਉਹਨਾਂ ਦੀਆਂ ਝੋਲੀਆਂ ਭਰ ਭਰ ਕੇ ਸਤਿਗੁਰੂ ਤੋਰਦੇ, ਉਹ ਵੀ ਫਿਰ ਸਤਿਗੁਰੂ ਦੀ ਕੀਰਤੀ ਕਰਦੇ, ਮਾਲਕ ਦੀ ਵਡਿਆਈ ਕਰਦੇ, ਜਿੱਥੇ ਕਿੱਥੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਜਸ ਪਸਰਿਆ ਹੈ।
1: ਜੇ ਜੇ ਬਸੇ ਅਨੰਦਪੁਰ ਆਏ ਸਰਬ ਭਾਂਤ ਤੇ ਸੁਖ ਬਹੁ ਪਾਏ।
0: ਜਿਹੜੇ ਜਿਹੜੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਬਸੇ ਉਹਨਾਂ ਨੇ ਸਾਰੇ ਸੁਖ ਧੰਨ ਗੁਰੂ ਕਲਗੀਧਰ ਸਾਹਿਬ ਜੀ ਕੋਲੋਂ ਲਏ ਹਨ।
1: ਪੰਜ ਖਾਲਸਾ ਉਤਰਿਓ ਰਹੈ ਸੇਵ ਹੈ ਗੁਰੂ ਸੋ ਰਸ ਕੋਲ ਹੈ।
0: ਸਾਰੇ ਖਾਲਸਾ ਸਿੱਖ ਉੱਥੇ ਆ ਕੇ ਟਿਕ ਗਏ ਔਰ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਸਤਿਗੁਰੂ ਦੇ ਦਰਸ਼ਨ ਕਰਕੇ ਮਾਲਕ ਜੀ ਦੇ ਕੋਲੋਂ ਉਪਦੇਸ਼ ਲੈ ਕੇ ਔਰ ਗੁਰੂ ਸਾਹਿਬ ਦੀ ਸੇਵਾ ਕਰਦਿਆਂ ਸੰਗਤਾਂ ਦੀ ਸੇਵਾ ਕਰਦਿਆਂ ਰਸ ਉੱਥੋਂ ਹੀ ਲੈਂਦੇ ਨੇ। ਇਸ ਤਰ੍ਹਾਂ ਦੀ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਕੌਤਕ ਵਰਤਾ ਰਹੇ ਨੇ। ਮਾਲਕ ਜੀ ਨੇ ਸੰਗਤਾਂ ਨੂੰ ਪ੍ਰਸੰਨ ਕੀਤਾ, ਮੁੜ ਅਨੰਦਪੁਰ ਸਾਹਿਬ ਸੇਵਾ ਕੀਤਾ। ਹੁਣ ਜਦੋਂ ਸਤਿਗੁਰੂ ਪਰਤ ਕੇ ਦੁਬਾਰਾ ਅਨੰਦਪੁਰ ਸਾਹਿਬ ਆਉਂਦੇ ਨੇ ਤੇ ਪਹਾੜੀ ਰਾਜੇ ਫਿਰ ਉਹਨਾਂ ਦੇ ਮਨਾਂ ਉੱਤੇ ਕੀ ਬੀਤਦੀ ਹੈ ਤੇ ਉਹ ਕਿਹੜੀਆਂ ਵਿਚਾਰਾਂ ਕਰਦੇ ਨੇ, ਆਪ ਸੰਗਤਾਂ ਗਲੇਰੇ ਦੀਵਾਨਾਂ ਅੰਦਰ ਸ਼ਰਵਣ ਕਰੋਗੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਡਿਠ ਕੀਤਾ।

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛੇ ਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ ਡੰਡੋ।

ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ।

अष्टपदियां एक ओंकार सतगुर प्रसाद गौर सागर रत्नी परपूरे

क्या बग बपुड़ा छपड़ी नाए कीचड़ डूबे मैल न जाए रहाओ।

ਸੁਰ ਨਰ ਨਾਥ ਸੱਚੇ ਸ਼ਰਨਾਈ ਆਨੰਦ ਮੂਲ ਨਾਥ ਅਧਾਰੀ ਗੁਰਮ

ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕਉ ਜੇ ਮਨ ਪਤੀਆਏ, ਸਾਚੇ ਨਿਰਮਲ ਮੈਲ ਨ ਲਾਗੈ,

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਾਵਹੋ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵਹੋ ਮੇਰੇ ਨਿਰਭੋ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀਅਣ ਦੇਖੈ ਗਾ ਦੇਵਣਹਾਰ ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੋ ਤੇਲ ਦੇਹੋ ਸੱਜਣ ਸੀਸੜੀਆਂ ਜਿਉਂ ਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦਿਆਵਨ ਰਾਗਿਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੂਏ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਵਾਲੇ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਥਾ ਸ਼ਬਦ ਵਾਹ ਜੰਤ ਪੇਰੀ ਰਹਾਉ ਸਹਿ ਸਵ ਨੈਣ ਨਰ ਨੈਣ ਹੈ ਤੋਇ ਕਉ ਸਹਿ ਸੁਮੂਰਤ ਨਾ ਏਕ ਤੋ ਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸ ਪਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਣ ਦਿਨ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾ ਕੇ ਤ੍ਰਿਣਾ ਵਾਸਾ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰੇ ਆਮਿ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਾ ਡੰਡੋਤ ਪੁਣ ਵੱਡਾ ਹੈ ਰਹਾਉ ਸਾਕਤ ਹਰ ਸਾਧੁ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈਦ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮਨ ਪਵ ਖੰਡਾ ਹੈ ਅਬਿਨਾਸੀ ਪ੍ਰਗ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕੈ ਨਾਮੇ ਹੀ ਸੁਖ ਮੰਡਾ ਹੈ ਰਾਹ ਗਾਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਅਖਾੜ ਚਲੋ ਹਰ ਲਾਹਾ ਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਸ ਹੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆ ਵੈਹਿਓ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾ

Satnam

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿ

साधनो श्री वाहे गुरु साहेब जी। साधनो श्री

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ ਸ਼੍ਰੀ ਵਾਹਿ

ਇੱਕ ਮਨ ਪੁਰਖ ਨਿਰੰਜਨ ਤਿਆਵੋ, ਗੁਰ ਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨੈ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਭਿਨਾਸੀ ਅਭਿਗਤ ਤਿਆਇਓ, ਤਿਸ ਭੇਟੇ ਦਾਰਿਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ, ਅਮੈ ਨਾਮ ਜਾਕੋ ਫੁਰਿਆ, ਇਨ ਸਤਿਗੁਰ ਸੇਵ ਪਰਮ ਪਦ ਪਾਇਆ, ਨਾਮ ਨਿਰੰਜਨ ਉਰ ਤਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਕੁਰ ਹਰ ਦਾਸ ਤਣੇ, ਗੁਰ ਰਾਮਦਾਸ ਸਰ ਅਪਰ ਪਰੇ, ਛੂਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਪਰਿਆ, ਤੇ ਪੀਵੈ ਸੰਤ ਕਰੇ ਮਨ ਮਜਨ, ਪੁਬ ਜਿਨਹੂ ਸੇਵਾ ਕਰਿਆ, ਤਿਨ ਭੋ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਤਰੇ, ਕਵ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਰ ਅਪਰ ਪਰੇ, ਸਤਿਗੁਰ ਮਤ ਗੂੜ ਬਿਮਲ ਸਤ ਸੰਗਤ, ਆਤਮ ਰੰਗ ਚਲੂਲ ਪਿਆ, ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ, ਅਭੈ ਨਿਰੰਜਨ ਕਰੇ ਲਹਾ, ਸਤਿਗੁਰ ਦਿਆਲ ਹਰ ਨਾਮ ਦੜਾਇਆ, ਤਿਸ ਪ੍ਰਸਾਦ ਵਸ ਪੰਚ ਕਰੇ,

महाराज भगत प्रहलाद की। हर नाखश फारे करे आज, फुन द्रौपदी लाज रखी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏ ਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੂਹੀ ਰਾਗ ਅੰਦਰ ਸ਼ੰਤ ਰੂਪ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੰਗੀਤ ਦੇ ਤੀਸਰੇ ਘਰ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 775 ਅਤੇ 776 ਉੱਪਰ ਸੁਭਾਏ ਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

ਤਾੜ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਾਇ ਨ ਸੱਚ ਜੋ ਮਰ ਜੰਮੇ ਸੋ ਕੱਚ ਨਿਕਲ।